ਪਰਮ ਸਤਿਕਾਰ ਯੋਗ ਗੁਰੂ ਸ਼੍ਰੀ ਸਾਧ ਸਿੰਘ ਜੀਓ, ਪੰਥ ਦੇ ਮਹਾਨ ਕੀਰਤਨੀਏ ਅਤਿ ਸਤਿਕਾਰ ਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦੇ ਹੋਇਆਂ ਅੱਜ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਦੇ ਵਿੱਚ ਸਜੇ ਸਨ। ਸੋ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ, ਸੰਗਤਾਂ ਨੇ ਹਾਜ਼ਰੀ ਭਰੀ ਹੈ, ਸਰਬੱਤ ਦਾ ਧੰਨਵਾਦ। ਸਤਿਗੁਰੂ ਜੀ ਰਹਿਮਤ ਕਰਨ, ਉਹਨਾਂ ਦੇ ਪਰਿਵਾਰ ਦੇ ਉੱਤੇ ਰਹਿਮਤਾਂ ਭਰਿਆ ਹੱਥ ਰੱਖਣ, ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਸਤਿਗੁਰੂ ਜੀ ਕਿਰਤਾਰਥ ਕਰਨ। ਉਹਨਾਂ ਦੇ ਬੇਟੇ ਵੀਰ ਸਿਮਰਜੀਤ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ, ਕੀਰਤਨ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੈ, ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਹੋਰ ਵਧੇਰੇ ਇਹਨਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਨ। ਸਮੂਹ ਪਰਿਵਾਰ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਕਮਲਿਆਂ ਦੇ ਨਾਲ ਜੋੜ ਕੇ ਰੱਖਣ, ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧਨ ਸਰਿੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾਂ, ਆਗੇ ਸਿਰ ਪਰ ਜਾਣਾ, ਆਗੇ ਸਿਰ ਪਰ ਜਾਣਾ, ਜੋ ਮਹਿਮਾਨਾ ਕਾਹੇ ਗਰਵ ਕੀਚੈ, ਜਿਤ ਸੇਵਿਆ ਦਰਗਾਹ ਸੁਖ ਪਾਈਏ, ਨਾਮ ਤਿਸੇ ਕਾ ਲਈ ਜਾਏ।

ਦੋਇਪੜ ਜੋੜ ਵਿਛੋੜੀਆਂ ਗੁਰਬਿਨ ਘੋਰਿਆਂ ਧਾਰੋ ਸੂਰਜ ਚੰਦ ਸਿਰਜੀਆਂ ਐਨ ਚਲਤ ਵਿਚਾਰੋ ਸਚੜਾ ਸਾਹਿਬ।

ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਘਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੁਖ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨੀ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜੀ ਦਿਆਂ ਵਡਿਆਈਆਂ ਕਹਿ ਨਾਨਕ ਸੁਣਾਓ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੋ ਤਦ ਵਾਸ ਕੀਤੇ ਕਾਲ ਕੰਡ ਕੋ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਹਤਿਤ ਕਰਿਆ ਨਹਦ ਵਾਜੇ ਅਨੰਤ ਸੁਣੋ ਬੜ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੇ ਧਾਈ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮੁਰੀਦਾਂ, ਹੱਠੀਆਂ ਜੱਪੀਆਂ ਤੱਪੀਆਂ, ਸਿਧਕਵਾਨਾ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸਮਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ ਦਰ ਕਰਦੇ ਸੇਵਕ ਮਾਤਾ ਕਮਲਜੀਤ ਕੌਰ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪ ਅਨੁਸਾਰ। ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੇ ਪੰਜ ਭੌਤਿਕ ਸ੍ਰੀ ਨਵੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਆਪ ਜੀ ਦੇ ਦਰਬਾਰ ਦੇ ਵਿੱਚ ਪੁੱਜਿਆ। ਉਹਨਾਂ ਦੇ ਨਿਮਿੱਤ ਅਲਾਣੀਆਂ ਦੇ ਪਾਠ, ਸ਼ੇਪੁੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਅੰਮ੍ਰਿਤਮਈ ਬਾਣੀ ਦਾ ਪਹਾਉ, ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਆਵਾਗਾਉਣ ਦੇ ਗੇਟ ਤੋਂ ਰਹਿਤ ਕਰਨਾ, ਪਿੱਛੇ ਸਰਬੱਤ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਹੋ ਰਹੇ ਨੇ। ਸਤਿਗੁਰੂ ਜੀ ਮਿਹਰ ਕਰਨੀ ਪਾਠੀ ਸਿੰਘਾਂ ਨੂੰ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ 'ਤੇ ਚਾਓ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸਿੰਘ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ੇ ਸੇਵਕਾਂ ਨੂੰ ਕਿਰਤਾਰਥ ਕਰੋ, ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਰ ਕਰਦਿਆਂ ਸਤਿਕਾਰਯੋਗ ਮਾਤਾ ਜੀ ਕਮਲਜੀਤ ਕੌਰ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜ਼ਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪ੍ਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੇ ਪੰਜ ਭੌਤਿਕ ਸਰੀਰ ਅੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਅਤੇ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਪੁੱਜੀਆਂ, ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਹੋਏ, ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਹੈ, ਅੱਜ ਜੋ ਸਹਿਜ ਪਾਠ ਆਰੰਭ ਹੋਏ ਨੇ ਮਾਤਾ ਜੀ ਦੇ ਨਿਮਿੱਤ, ਉਹਨਾਂ ਦੀ ਸੰਪੂਰਨਤਾ 9 ਜੂਨ ਨੂੰ ਮੰਗਲਵਾਰ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਗੁਰਦੁਆਰਾ ਸਾਹਿਬ ਹੋਏਗੀ। ਸੋ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹ ਤੇਲ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਜਿੰਨੇ ਵੀ ਸੰਗੀ ਸਾਥੀ ਆਇਓ ਆਓ ਦੋ ਚਾਰ ਮਿੰਟ ਵਾਸਤੇ ਅਸੀਸ ਦਈਏ ਵਾਹਿਗੁਰੂ।

ਫਿਰ ਭੈਣ ਕਮਲਜੀਤ ਦੇ ਪਿਆਰ 'ਚ ਆਏ ਹੋ ਤੁਸੀਂ, ਭੈਣ ਕਮਲਜੀਤ ਕੌਰ, ਅਤੇ ਮਨ ਨੂੰ ਜੋੜ ਕੇ ਅਸੀਸ ਦਿਓ। ਇਹੋ ਹੀ ਜਾਂਦਾ ਜੇ ਅੱਗੇ, ਹੋਰ ਕੁਛ ਨਹੀਂ ਜਾਂਦਾ। ਸਾਥ ਨਾ ਚੱਲ ਬਿਨ ਭਜਨ, ਉਹਨਾਂ ਦੀ ਸਹਾਇਤਾ ਕਰੇਗਾ ਇਹ ਨਾਮ।

ਸਾਰੇ ਗਾਓ ਜੀ, ਹਰ ਜਾ ਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੂ ਗੁਰੂ ਗੁਰੂ।

ਅਰਦਾਸ ਕਰਨੀ। ਭੈਣ ਕਮਲਜੀਤ ਕੌਰ ਨੂੰ ਸਤਿਗੁਰੂ ਸਦੀਵੀ ਤੌਰ 'ਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਉਹਨਾਂ ਦੇ ਸਾਰੇ ਸੰਗੀ ਸਾਥੀਆਂ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭੈਣ ਬਾਣੀ ਅਤੇ ਬਾਣੀ ਦੇ ਨਾਲ ਬਹੁਤ ਪਿਆਰ ਕਰਦੇ ਸਨ, ਸਿਮਰਨ ਵੀ ਕਰਦੇ ਸੀ। ਤੁਸੀਂ ਸਾਰੇ ਸੰਗੀ ਸਾਥੀ ਇਸ ਸਮੇਂ, ਹੋਰ ਅੱਗੇ ਕੁਛ ਨਹੀਂ ਜਾਂਦਾ, ਨਾਲ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਾਹਿਬ। ਉਹ ਗੁਰਮੁਖ ਸਨ, ਹੋਰਨਾਂ ਨੂੰ ਵੀ ਸਮਝਾਇਆ, ਜੈ ਮਹਾ ਭਿਆਨ ਦੂਤ ਜਮ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਇੰਨੀ ਸ਼ਕਤੀ ਹੈ ਇਹ ਸਿਮਰਨ ਦੇ ਵਿੱਚ। ਇਹ ਸੂਖਮ ਅੱਗੇ, ਕਿਉਂਕਿ ਖੇਲ ਸ਼ੁਰੂ ਹੋ ਜਾਂਦਾ, ਕੋਈ ਮੰਜਾ ਬਿਸਤਰਾ ਨਹੀਂ ਨਾਲ ਜਾਂਦਾ। ਆਹ ਜਿਹੜਾ ਤੁਸੀਂ ਅਸੀਸ ਦੇ ਰਹੇ ਹੋ ਨਾ, ਇਹ ਸੂਖ ਮਹਿਲ 'ਚ ਜਾਂਦਾ, ਅਤੇ ਉਹ ਸਿੱਧਾ ਹੀ ਜਿਹਦੇ ਧਿਆਨ 'ਚ ਜਾ ਕੇ, ਜਿਹਦੀ ਯਾਦ 'ਚ ਆਏ ਉਹਨੂੰ ਮਿਲਦਾ। ਉਹਨਾਂ ਦਾ ਫਿਰ ਲੋਕ ਅਤੇ ਪਰਲੋਕ ਸੁਹੇਲਾ ਹੋ ਜਾਂਦਾ। ਗੁਰਬਾਣੀ ਸਤਿਗੁਰੂ ਕਹਿੰਦੇ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਇਸ 'ਤੇ ਉੱਪਰ ਨਹੀਂ ਵਿਚਾਰ, ਜਾਂ ਕੇ ਮਨ ਵਸਿਆ ਹਰੰਕਾਰ, ਬੰਧਨ ਤੋਰ ਭੈ ਨਿਰਵੈਰ, ਅੰਧਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਫਿਰ ਬਖਸ਼ਿਸ਼ ਕਰਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ। ਇਸ ਅਵਸਥਾ 'ਚ ਸਨ ਉਹ ਰਹਿੰਦੇ, ਨੈ ਨਿੰਦਿਆ ਨੈ ਉਸਤਤ ਜਾਂ ਕੇ ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ, ਅਪਮਾਨਾ ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੀ, ਤੇ ਘੱਟ ਬ੍ਰਹਮ ਨਿਵਾਸ। ਉਹਨਾਂ ਦੇ ਮਨ 'ਚ ਵਾਹਿਗੁਰੂ ਵੱਸ ਜਾਂਦਾ। ਤਾਂ ਹੀ ਸਤਿਗੁਰੂ ਕਹਿੰਦੇ ਨੇ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਉਹ ਇਸ ਤਰ੍ਹਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਹੁਣ 2 ਮਿੰਟ ਦਾ ਸਮਾਂ ਹੋ ਰਿਹਾ, ਇਸੇ ਤਰ੍ਹਾਂ ਜੁੜ ਕੇ ਫਿਰ ਅਸੀਸ ਦਿਓ ਜੀ। ਵਾਹਿ

ਸੋ ਸਤਿਗੁਰੂ ਕਿਰਪਾ ਕਰਨ, ਉਹਨਾਂ ਦੀ ਆਤਮਾ ਨੂੰ ਸਿੱਧੀ ਦੀ ਤੌਰ 'ਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ 'ਤੇ ਚੜ੍ਹਦੀ ਕਲਾ ਰੱਖਣ ਭਾਣਾ ਮੰਨਣ ਦਾ ਬਲ ਬਖਸ਼ਣ। ਆਓ ਬੜੇ ਪਿਆਰ ਸਤਿਕਾਰ ਦੇ ਨਾਲ, ਸਮਾਂ ਹੈ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਦਾ, ਗੁਰਮੁਖਾਂ ਪਾਸੋਂ ਸਰਵਣ ਕਰੋ ਜੀ। ਇੰਨੇ ਵਿਚਾਰ ਕਰਦਿਆਂ, ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ।

ਅੰਤਲੇ ਛਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦ

ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕੀਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰਿਸੋਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋਂ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਚਾਰੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਿਤ ਪੜਨ ਖੀਸਰ ਜੁਗ ਜੁਗ ਵੇਦਾਂ ਨਾਲੇ

ਮੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਵਨ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ।

ਕੇਤੇ ਤੁਤਨੋ ਗਾਵਨ ਸੇ ਮੈਂ ਚੇਤਨ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਸੀ ਰਚਨਾ ਜਿਨ ਵਿਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਨ ਤਿਸ ਦੀ ਵਡਿਆਈ।

ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਜੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾ ਹੀ ਠਾਕ ਰਹਾਈ ਆ।

ਸੰਸਾਰੇ ਤੇ ਕਮਜਾਤ ਨਾਨਕ ਨਾਵੇ ਬਾ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾ ਯਾਰ ਕੀਰਤ ਹਮਰੀ ਰਹਿ ਰਾਸ ਰਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਿਪਤਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸਰ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸਰਬੰਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਰਿਖ ਸੰਭਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਊਰੇ ਉਡਾਵੇ ਸੈਕੋ ਸਾਤ, ਪਾਛੇ ਬਚਰੇ ਸ਼ਰਿਆ, ਤਿਨ ਕਵਣ ਖੜਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਾਵ ਨਿਧਾਨ ਦਾ ਸਸਤ ਸਿਧਾਨ, ਠਾਕੁਰ ਕਰਤਨ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ

ਹਰ ਹਰ ਰੂਸ ਮਸੀ ਸੇ ਧਨ ਜਿਨਰ ਤੈ ਜੀ ਜਨ ਨਾਨਕ ਤਿਨ ਵਲ ਜਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ।

ਪੜੇ ਵੋ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਉਦਵਿੰਦੂ ਜਾ ਵਰਨਾ ਕੋਏ।

ਚੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਰ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਦ ਮੁਝੇ ਵਰੀਐ ਮਨ ਕਾਲ ਕਾ ਤ੍ਰਾਸ ਨਵਰੀਐ

ਏਕੈ ਰੂਪ ਅਨੂਪ ਸਰੂਪਾ ਰੰਕ ਭਿਓ ਰਾਵ ਕਈ ਭੂਪਾ ਅੰਡ ਜਿਰ ਸਿਤ ਸ਼ਕੀਨੀ ਉਤਵਿਚ ਖਾਨ ਬੋਰ ਰਜਦੀਨੀ।

ਜੋ ਇਹ ਕਥਾ ਸੁਣੇ ਅਰ ਗਾਵੇ ਦੁਖ ਭਾਵ ਤੇ ਨਿਕਟ ਨਾ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਏ ਯਾਦ ਵਿਆਹ ਸ਼ੋਇ ਸਕੇ ਨਾ ਕੋਈ ਸੰਬੰਧ 17 ਸਹਿਜ 55 ਹਾੜ ਬਦੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਓ ਸੁਧਾਰਾ ਦੋਹਿਰਾ ਨੇਤਰ ਤੁੰ ਕਹਿ ਚਰਨ ਤਰ ਸਤਦ੍ਰਵ ਧੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਵਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਤ ਸੋ ਬਾਤ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਐ

ਲੈ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸਕੂ ਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਮੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ।

ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖ ਉਧਾਰੋ।

ਜਖ ਅਗਨੀ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਉ ਜਲ ਬਿਕਮਸਗਾਹ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਸਮਰਿਧ ਸਹੀ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਬਸੇ ਨੂੰ ਕਿਰਪਾਲ ਸੰਭਾਲੇ ਸਾਏ ਸਾਏ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਧਿਆਏ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈਨ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਾਹਿਬ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰ ਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ ਸਿੱਖੀ ਸਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜਗੋ ਜੁਗਾ ਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਕਾਂ ਪਾਸੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਪੱਗ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ ਤੇ ਚਾਉ ਬਖਸ਼ਿਸ਼ ਕਰਨਾ ਅੰਮ੍ਰਿਤਮਈ ਬਾਣੀ ਦਾ ਪਹਾਉ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾਵਣਾ ਸਰਬਾਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਦਰ ਘਰ ਦੇ ਸੇਵਕ ਭਾਈ ਮਲਕੀਤ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਰਹਿਮਤ ਕਰਨੀ ਸ਼ੀਸ਼ ਤੇ ਰਹਿਮਤਾਂ ਪ੍ਰਿਆਤ ਰੱਖਣਾ ਦਰ ਘਰ ਦੇ ਸੇਵਕ ਸਰਦਾਰ ਤਾਰਾ ਸਿੰਘ ਜੀ ਗਿੱਲ ਦੀ ਤੰਦਰੁਸਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਮਿਹਰ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਰਹਿਮਤਾਂ ਪ੍ਰਿਆਤ ਰੱਖਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਨਾਮ ਬਾਣੀ ਨਾਲ ਪਿਆਰ ਗੁਰਸਿੱਖੀ ਜੀਵਨ ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੰਗ ਸੰਗ ਸਹਾਈ ਹੋਣਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਸਾਹਿਬ ਜੀ

ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ।

ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਵਡਭਾਗੀ ਮਾਈ ਭਾਈ ਜੋ ਚੱਲ ਕੇ ਆਏ ਹੋ, ਭਾਈ ਤੰਤਾਂ ਦੇ ਯੋਗ, ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋਦਾਰ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਸਤਿਗੁਰ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜੀ। ਅਤੇ ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਨ ਆਪ ਜੀ ਦਾ ਨੇਮ ਬਣਿਆ ਰਹੇ। ਆਓ ਹੁਣ ਸ਼ਾਮ ਦਾ ਦੀਵਾਨ ਦੀ ਸ਼ੁਰੂਆਤ ਹੁੰਦੀ ਹੈ। ਸਭ ਤੋਂ ਪਹਿਲਾਂ ਮੇਰੇ ਅਜ਼ੀਜ਼ ਵੀਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਜਿਹਨਾਂ 'ਤੇ ਗੁਰੂਕੀਆਂ ਬਖਸ਼ਾਂ ਨੇ, ਰਹਿਮਤਾਂ ਨੇ, ਸਤਿਗੁਰਾਂ ਨੇ ਕੀਰਤਨ ਦੀ ਦਾਤ ਬਖਸ਼ੀ ਹੈ। ਇਹ ਵੀ ਵਿਰਲੇ ਵਿਰਲੇ ਦੇ ਹਿੱਸੇ ਆਉਂਦੀ ਹੈ। ਜੇ ਕਹੀਏ ਕਿ ਆਮ ਹੀ ਰਾਗੀ ਬਣ ਸਕਦਾ ਹੈ, ਇਹ ਗੱਲ ਨਹੀਂ ਹੈ। ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹਨਾਂ ਨੂੰ ਸਤਿਗੁਰ ਆਪਣੀ ਸਿਫਤ ਤੋਂ ਸਲਾਹ ਬਖਸ਼ਦਾ ਹੈ, ਅਤੇ ਜਿਹਨਾਂ ਨੂੰ ਸਿਫਤ ਤੋਂ ਸਲਾਹ ਬਖਸ਼ਦਾ ਹੈ ਉਸ ਬਾਰੇ ਸਾਹਿਬ ਕਹਿੰਦੇ ਨੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਹੈ ਜਿਹਨੇ ਗੁਰੂ ਕੇ ਗੁਣ ਗਾਉਣੇ ਨੇ। ਸੋ ਆਓ ਉਹਨਾਂ ਪਾਸੋਂ ਕੀਰਤਨ ਆਰਤੀ ਸਾਹਿਬ ਤੇ ਉਪਰੰਤ ਸ਼ਬਦ ਕੀਰਤਨ ਸਰਵਣ ਕਰੀਏ ਜੀ। ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ, ਉਹਨਾਂ ਨੇ ਸਾਰਾ ਹਫ਼ਤਾ ਸਵੇਰੇ ਸ਼ਾਮ ਹਾਜ਼ਰੀ ਭਰਨੀ ਹੈ। ਸੋ ਬੇਨਤੀ ਹੈ ਸਾਰੀ ਹੀ ਸੰਗਤ ਦੇ ਚਰਨਾਂ 'ਚ ਭਾਈ ਆਓ, ਵੱਧ ਚੜ੍ਹ ਕੇ ਆ ਕੇ ਉਹਨਾਂ ਤੋਂ ਲਾਹਾ ਲਈਏ ਕੀਰਤਨ ਦਾ। ਅਤੇ ਨਾਲ ਹੀ ਬੇਨਤੀ ਹੈ ਕਿ ਭਾਈ ਕੀਰਤਨੀ ਜਥਿਆਂ ਦੀ, ਪ੍ਰਚਾਰਕਾਂ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਇਹ ਸਿੱਖੀ ਦੀ ਫੁਲਵਾੜੀ ਹੈ, ਜਿਹਨਾਂ ਨੇ ਸਾਨੂੰ ਗੁਰੂ ਦੇ ਨਾਲ ਜੋੜਨਾ ਹੈ। ਸੋ ਜਿੰਨੀ ਸੇਵਾ ਹੋ ਸਕੇ ਵੱਧ ਤੋਂ ਵੱਧ ਸੇਵਾ ਕਰੋ ਜੀ। ਆਓ ਹੁਣ ਕੀਰਤਨ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਸਮੇਂ ਦੀ ਸਮਾਪਤੀ ਹੈ। ਦਸਾਂ ਪਾਸੋਂ ਕੀਰਤਨ ਦੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਰਹਿ ਗਈਆਂ। ਗੁਰੂ ਸਾਹਿਬ ਗੁਰਸਿੰਘ ਬਖਸ਼ ਲੈਣਾ ਜੀ, ਹੁਣ ਆਪ ਜੀ ਨੂੰ ਭਾਈ ਸਾਹਿਬ ਜੀ ਅਗਲਾ ਪ੍ਰੋਗਰਾਮ ਦੱਸਣਗੇ। ਉਹਨਾਂ ਪਾਸੋਂ ਬੜੇ ਪਿਆਰ ਸਤਿਕਾਰ ਨਾਲ ਸਾਨੂੰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਹੋਰੀ ਜਥੇ ਦਾ ਤਲ ਤੋਂ ਧੰਨਵਾਦੀ ਹਾਂ। ਸਤਿਗੁਰੂ ਮਿਹਰ ਕਰਨ, ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ ਅਤੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਸੋ ਆਓ, ਜਿਸ ਤਰ੍ਹਾਂ ਮੈਂ ਬੇਨਤੀ ਕਰ ਚੁੱਕਾ ਹਾਂ, ਇਹਨਾਂ ਸਾਰਾ ਹਫ਼ਤਾ ਆਪਣੇ ਪਾਸ ਰਹਿਣਾ ਹੈ। ਸੋ ਵੱਧ ਚੜ ਕੇ ਆ ਕੇ ਇਹਨਾਂ ਤੋਂ ਲਾਹਾ ਲਈਏ। ਆਓ ਹੁਣ ਕਥਾ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਦ ਸਿੰਘ ਜੀ, ਜਿਹਨਾਂ ਨੇ ਲਗਾਤਾਰ ਇੱਕ ਮਹੀਨਾ ਸੇਵਾ ਕੀਤੀ ਹੈ। ਧੰਨਵਾਦੀ ਹਾਂ ਭਾਈ ਸਾਹਿਬ ਦਾ ਜੋ ਚੱਲ ਕੇ ਆਏ ਨੇ। ਗਾਹੇ ਬਗਾਹੇ ਹਮੇਸ਼ਾ ਹੀ ਸਾਰਿਆਂ ਮੁਲਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਸਾਡਾ ਪ੍ਰਚਾਰ ਦਾ ਸਾਧਨ ਇਹੀ ਹੈ। ਮਹਾਨ ਵਿਦਵਾਨ ਜਿਹਨਾਂ 'ਤੇ ਰਹਿਮਤਾਂ ਨੇ ਮੇਰੇ ਮਾਲਕ ਦੀਆਂ, ਉਹਨਾਂ ਨੂੰ ਸਾਹਿਬ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਵਸਤੂ ਦਿੰਦਾ ਹੈ। ਸੋ ਆਓ ਉਹਨਾਂ ਪਾਸੋਂ ਕਥਾ ਸਰਵਣ ਕਰੀਏ। ਇਸ ਦੇ ਨਾਲ ਹੀ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਅਗਲਾ ਹਫ਼ਤਾ ਸਾਰਾ ਸ਼ਹੀਦੀ ਹਫ਼ਤਾ ਹੈ, ਉਹ ਦਿਹਾੜੇ ਜਿਹਨਾਂ 'ਤੇ ਹਿੰਦੁਸਤਾਨ ਦੀ ਗੌਰਮੈਂਟ ਨੇ ਕਿਸ ਤਰ੍ਹਾਂ ਪੰਜਾਬ 'ਤੇ ਕਹਿਰ ਗੁਜ਼ਾਰਿਆ, ਪਹਿਲੀ ਤਰੀਕ ਤੋਂ ਲੈ ਕੇ 6-7-8 ਤਰੀਕ ਤੱਕ ਜੂਨ ਦੀ, ਕਿਸ ਤਰ੍ਹਾਂ ਬੱਚਿਆਂ ਨੂੰ, ਮਾਈਆਂ ਬੀਬੀਆਂ ਨੂੰ, ਬਜ਼ੁਰਗਾਂ ਨੂੰ ਉਹਨਾਂ ਨੇ ਧੁੱਪੇ ਖੜ੍ਹੇ ਕਰਕੇ ਮਾਰਿਆ, ਇਹ ਮੇਰਾ ਗੁਰੂ ਜਾਣਦਾ ਹੈ। ਉਹਨਾਂ ਦੀ ਯਾਦ ਆਪਾਂ ਮਨਾਉਣੀ ਹੈ ਸਾਰਾ ਹਫ਼ਤਾ। ਇਸ ਦੇ ਨਾਲ ਹੀ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਦਾ ਸ਼ਹੀਦੀ ਪਰਵ ਵੀ ਆ ਰਿਹਾ ਹੈ 16 ਤਰੀਕ ਨੂੰ, 16 ਜੂਨ। ਉਹ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਹੈ। ਮੱਤ ਚੜ ਕੇ ਆਓ, ਹਾਜ਼ਰੀ ਭਰੋ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਾ ਆਪਾਂ ਬੈਠੀਏ। ਗੁਰੂ ਕਿਰਪਾ ਕਰੇ ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਆਪ ਹੁਣ ਸਰਵਣ ਕਰੋ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੋਰਾਂ ਦਾ ਅੱਜ ਦਾ ਜੋ ਦਿਨ ਹੈ, ਇਹ ਇਸ ਫੇਰੀ ਦਾ ਆਖਰੀ ਹੈ। ਆਪ ਸਰਵਣ ਕਰੋ ਜੀ।

750 ਉੱਤੇ ਸੁਸ਼ੋਭਿਤ ਹੈ, ਉਹ ਆਪ ਜੀ ਨੇ ਸਰਵਣ ਕੀਤਾ। ਇਸ ਪਾਵਨ ਸ਼ਬਦ ਵਿੱਚ ਜੋ ਸਤਿਗੁਰਾਂ ਨੇ ਰਹਾਉ ਦਾ ਬੰਦ ਬਖਸ਼ਿਆ,

ਤੇਰੇ ਰਾਮ ਰਾਏ ਦਾ ਭਾਉ ਪ੍ਰਭੂ ਪਾਤਸ਼ਾਹ। ਹੇ ਮੇਰੇ ਪ੍ਰਭੂ ਪਾਤਸ਼ਾਹ ਜੀ, ਤੂੰ ਸੰਤ ਜਨਾਂ ਦਾ ਹਰ ਵੇਲੇ ਦਾ ਰਾਖਾ ਹੈ, ਰਖਵਾਲੀ ਕਰਨ ਵਾਲਾ ਹੈ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ ਅੰਤਰ ਜਾਮੀ। ਜਦੋਂ ਇੱਕ ਰਾਖਾ ਬਣ ਜਾਵੇ ਨਾ ਕਿਸੇ ਦਾ, ਤੇ ਸੱਚ ਜਾਣੀਓ ਫਿਰ ਉਸ ਮਨੁੱਖ ਦੇ ਉੱਤੇ ਕੋਈ ਵੀ ਵਿਕਾਰ ਹਾਵੀ ਨਹੀਂ ਹੋ ਸਕਦਾ, ਤੇ ਕੋਈ ਵੀ ਦੁਸ਼ਮਣ ਉਸਦੇ ਉੱਤੇ ਹਾਵੀ ਨਹੀਂ ਹੋ ਸਕਦਾ। ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਹੋਏ। ਜਿਸ ਦਾ ਮਾਲਕ ਤਕੜਾ ਹੋਵੇ, ਪਾਵਰਫੁੱਲ ਹੋਵੇ, ਉਸਨੂੰ ਕੋਈ ਕਿਵੇਂ ਮਾਰ ਸਕਦਾ ਹੈ, ਕਿਵੇਂ ਕੋਈ ਦੁੱਖ ਦੇ ਸਕਦਾ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ। ਜਿਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਬਣ ਜਾਵੇ, ਉਹ ਮਨੁੱਖ ਉੱਠਦਿਆਂ ਵੀ ਸੁਖੀ ਰਹਿੰਦਾ ਹੈ ਤੇ ਬਹਿੰਦਿਆਂ ਵੀ ਸੁਖੀ ਰਹਿੰਦਾ ਹੈ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਵਾਹਿਗੁਰੂ ਜੀ ਤੂੰ ਸੰਤ ਜਨਾਂ ਦਾ ਰਾਖਾ ਹੈ ਤੇ ਸੰਤ ਵੀ ਤੇਰੇ ਭਰੋਸੇ ਤੇ ਟਿੱਕੇ ਰਹਿੰਦੇ ਨੇ, ਉਹ ਵੀ ਨਹੀਂ ਡੋਲਦੇ। ਹੁਣ ਸੰਤ ਕੌਣ?

ਪੂਰਨ ਸੰਤ ਕੌਣ ਹੈ? ਪੂਰਨ ਤੌਰ ਤੇ ਜੇ ਸੰਤ ਦੀ ਪਹਿਚਾਣ ਕਰਨੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕਹਿੰਦੀ, ਕਹਿਣ ਲੱਗੇ ਪਿਆਰਿਓ, ਉਹਨਾਂ ਮਨੁੱਖਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਸਾਹ ਲੈਂਦਿਆਂ ਵੀ ਪਰਮਾਤਮਾ ਨੂੰ ਨਹੀਂ ਭੁਲਾਉਂਦੇ, ਪਰਮਾਤਮਾ ਚੇਤੇ ਰਹਿੰਦਾ ਹੈ, ਤੇ ਜਦੋਂ ਕੁਝ ਮੂੰਹ 'ਚ ਗਿਰਾਈ ਪਾਣ, ਜਦੋਂ ਕੁਝ ਖਾਣ, ਉਸ ਵੇਲੇ ਵੀ ਉਹਨਾਂ ਨੂੰ ਰੱਬ ਚੇਤੇ ਰਹਿੰਦਾ ਹੈ। ਨਹੀਂ ਤਾਂ ਜਦੋਂ ਕੁਝ ਮਨੁੱਖ ਖਾਂਦਾ ਹੋਵੇ ਉਸ ਵੇਲੇ ਉਹ ਪਰਮਾਤਮਾ ਨੂੰ ਚੇਤੇ ਨਹੀਂ ਰੱਖਦਾ, ਕਿਉਂਕਿ ਦੁਨੀਆ ਵੀ ਭੋਜਨ ਦਾ ਸਵਾਦ ਲੈਂਦਾ ਹੁੰਦਾ ਹੈ, ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਜਿੱਥੇ ਭੋਜਨ ਦਾ ਸਵਾਦ ਲੈਂਦੇ ਨਾਲ ਹੀ ਪਰਮਾਤਮਾ ਦੇ ਨਾਮ ਦਾ ਸਵਾਦ ਵੀ ਨਾਲ ਨਾਲ ਲਈ ਜਾਂਦੇ। ਉਹ ਤਾਂ ਕਹਿੰਦੇ, ਵਾਹਿਗੁਰੂ ਜੀ, ਇਹ ਜਿਹੜੀ ਸਵਾਦਲੇ ਭੋਜਨ ਦੀ ਬੁਰਕੀ ਜਿਹੜੀ ਮੈਂ ਆਪਣੇ ਮੂੰਹ 'ਚ ਪਾਈ ਹੈ, ਅਸਲ ਵਿੱਚ ਇਹ ਤੇਰੀ ਕਿਰਪਾ ਨਾਲ ਮਿਲਿਆ, ਤੇਰੀ ਕਿਰਪਾ ਹੈ ਵਾਹਿਗੁਰੂ ਜੀ, ਤਾਂ ਮੈਨੂੰ ਇਹ ਸਵਾਦਲੇ ਭੋਜਨ ਮਿਲਦੇ ਨੇ। ਪ੍ਰਤਪਾਲੈ ਅਪਿਆਓ ਦੇ ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਪ੍ਰਤਪਾਲੈ, ਸਾਡੀ ਪ੍ਰਤਪਾਲਣਾ ਕਰਦਾ ਹੈ ਉਹ ਮਾਲਕ, ਕਿਵੇਂ ਕਰਦਾ ਹੈ? ਅਪਿਆਓ ਦੇ, ਸੋਹਣੇ ਸੋਹਣੇ ਭੋਜਨ ਦੇ ਕੇ ਸਾਡੀ ਪ੍ਰਤਪਾਲਣਾ ਕਰਦਾ ਹੈ। ਕਛ ਊਨ ਨਾ ਹੋਈ, ਜਿਨ੍ਹਾਂ ਦੀ ਪ੍ਰਤਪਾਲਣਾ ਉਹ ਵਾਹਿਗੁਰੂ ਜੀ ਆਪ ਕਰਦਾ ਹੈ, ਉਹਨਾਂ ਨੂੰ ਕੋਈ ਮੁਥਾਜੀ ਨਹੀਂ ਰਹਿੰਦੀ, ਉਹਨਾਂ ਨੂੰ ਕੋਈ ਥੁੜ ਨਹੀਂ ਰਹਿੰਦੀ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿੰਦੀ। ਸਾਂਸ ਸਾਂਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਜਿਹੜਾ ਮੇਰਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ,

ਆਪਣੇ ਸੇਵਕਾਂ ਦਾ ਤੂੰ ਰਾਖਾ ਹੈ ਤੇ ਸੰਤ ਵੀ ਤੇਰੇ ਭਰੋਸੇ ਤੇ ਟਿੱਕੇ ਰਹਿੰਦੇ ਨੇ। ਬਾਬਾ ਫਰੀਦ ਜੀ ਬੜੇ ਕਮਾਲ ਦੀ ਗੱਲ ਸਮਝਾਉਂਦੇ ਨੇ, ਫਰੀਦਾ ਬਾਰ ਪਰਾਏ ਬੈਸਣਾ

ਕਿ ਤੂੰ ਸਾਡਾ ਦਾਤਾ ਹੈ। ਹੁਣ ਜਦੋਂ ਸਾਡਾ ਦਾਤਾ ਤੂੰ ਹੈ, ਫਿਰ ਅਸੀਂ ਦੁਨੀਆ ਵੀ ਕੋਲੋਂ ਕਿਉਂ ਮੰਗੀਏ, ਅਸੀਂ ਤਾਂ ਤੇਰੇ ਕੋਲੋਂ ਮੰਗਾਂਗੇ। ਹੁਣ ਹੋਰ ਥੋੜ੍ਹਾ ਜਿਹਾ ਖੁਲਾਸਾ ਕਰੀਏ ਵੀ ਉਸ ਰੱਬ ਕੋਲੋਂ ਹੀ ਕਿਉਂ ਮੰਗੀਏ, ਕਿਉਂਕਿ ਵੱਡੇ ਵੱਡੇ ਯੋਧੇ, ਵੱਡੇ ਵੱਡੇ ਸੂਰਬੇ ਉਹ ਉਸ ਪਰਮਾਤਮਾ ਤੋਂ ਬਲ ਮੰਗਦੇ ਨੇ, ਤਾਕਤ ਮੰਗਦੇ ਨੇ। ਵੱਡੇ ਵੱਡੇ ਧਨਾੜ ਉਸ ਪਰਮਾਤਮਾ ਤੋਂ ਉਹ ਧਨ ਮੰਗਦੇ ਨੇ, ਵੱਡੇ ਵੱਡੇ ਰੂਪਵੰਤ ਉਹ ਉਸ ਪਰਮਾਤਮਾ ਤੋਂ ਸੁੰਦਰਤਾ ਮੰਗਦੇ ਨੇ, ਵੱਡੇ ਵੱਡੇ ਗਿਆਨਵਾਨ ਉਸ ਪਰਮਾਤਮਾ ਤੋਂ ਗਿਆਨ ਮੰਗਦੇ ਨੇ। ਫਿਰ ਵਾਹਿਗੁਰੂ ਜੀ, ਜੇ ਕਿਤੇ ਇਹ ਵੱਡੇ ਵੱਡੇ ਸਾਰੇ ਤੇਰੇ ਹੀ ਦਰ ਤੋਂ ਮੰਗਦੇ ਨੇ, ਤੇ ਫਿਰ ਅਸੀਂ ਵੀ ਤੇਰੇ ਦਰ ਤੋਂ ਹੀ ਕਿਉਂ ਨਾ ਮੰਗੀਏ, ਅਸੀਂ ਵੀ ਤੇਰੇ ਤੋਂ ਮੰਗਾਂਗੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਤੂੰ ਦਾਤਾ ਹੈ ਸਾਡਾ, ਅਸੀਂ ਤੇਰੇ ਦਰ ਦੇ ਮੰਗਤੇ ਹੈਗੇ ਹਾਂ, ਭਿਖਾਰੀ ਹੈਗੇ ਹਾਂ। ਮੈਂ ਕਿਹਾ ਮੰਗੋ ਕਿ ਸਥਿਰ ਨਾ ਰਖਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਮੈਂ ਕੀ ਮੰਗਾਂ, ਜੋ ਵੀ ਅੱਖਾਂ ਨਾਲ ਵੇਖਦੇ ਆ ਸਭ ਕੁਝ ਨਾਸਵਾਨ ਹੈ, ਫਿਰ ਤੇਰੇ ਦਰ ਤੋਂ ਕੀ ਮੰਗੀਏ। ਪਰ ਸਮਝ ਲੱਗੀ ਵਾਹਿਗੁਰੂ ਜੀ, ਇੱਕ ਵਸਤੂ ਹੈ, ਇੱਕ ਪਦਾਰਥ ਹੈ ਜੋ ਕਦੇ ਨਾਸ ਨਹੀਂ ਹੋਣ ਵਾਲਾ, ਬਸ ਸਾਡੇ ਤੇ ਕਿਰਪਾ ਕਰਕੇ ਉਹ ਦਾਤ ਬਖਸ਼ ਦਿਓ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ, ਤੇ ਜੇ ਤੂੰ ਖੁਸ਼ ਹੋਇਆ, ਤ੍ਰਿਪਤ ਹੈ, ਪ੍ਰਸੰਨ ਹੋਇਆ ਹੈ, ਤਾਂ ਫਿਰ ਤੂੰ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ ਦੇ, ਆਪਣੇ ਨਾਮ ਦੀ ਦਾਤ ਮੰਗ ਲਿਆ ਕਰੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਤੇਰੇ ਸੇਵਕ ਕਹੋ ਭਉ ਕਿਛ ਨਾਹੀ, ਜਮ ਨਹੀਂ ਆਵੈ ਮੇਰੇ। ਤੇਰੇ ਸੇਵਕ ਕਹੋ ਭਉ ਕਿਛ ਨਾਹੀ, ਵਾਹਿਗੁਰੂ ਜੀ ਤੇਰੇ ਸੇਵਕ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਜਮ ਨਹੀਂ ਆਵੈ ਮੇਰੇ, ਮੌਤ ਦਾ ਡਰ ਭੀ ਤੇ ਉਹਨਾਂ ਮਨੁੱਖਾਂ ਦੇ ਨੇੜੇ ਨਹੀਂ ਆਉਂਦਾ। ਗੁਰਬਾਣੀ ਦੀ ਮੈਂ ਹੋਰ ਗੱਲ ਕਰਾਂ, ਗੁਰਬਾਣੀ ਅਥਾਹ ਸਾਗਰ ਹੈ, ਕਮਾਲ ਦੀ ਬਣਤਰ ਹੈ। ਤੇਰੇ ਸੇਵਕ ਕਹੋ ਭਉ ਕਿਛ ਨਾਹੀ, ਨੰਨਾ ਕੰਨੇ ਨਾਲ ਹੈ, ਨੰਨੇ ਨੂੰ ਕੰਨਾ ਪਾਇਆ ਹੋਇਆ ਹੈ, ਨਾਹੀ ਲਿਖਿਆ, ਤੇ ਅੱਗੇ ਫਿਰ ਸ਼ਬਦ ਇਹੀ ਵਰਤਿਆ, ਜਮ ਨਹੀਂ ਆਵੇ, ਅਰਥ ਦੋਨਾਂ ਦੇ ਇੱਕੋ ਹੀ ਨੇ। ਤੇਰੇ ਸੇਵਕ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਉਹ ਡਰਦੇ ਨਹੀਂ ਤੇਰੇ ਸੇਵਕ। ਜਮ ਨਹੀਂ ਆਵੇ ਉੱਥੇ ਨਹੀਂ ਵਰਤਿਆ, ਕੰਨਾ ਨਹੀਂ ਲਾਇਆ ਸਤਿਗੁਰੂ ਜੀ ਨੇ। ਮੌਤ ਦਾ ਡਰ ਵੀ ਉਹਨਾਂ ਦੇ ਨੇੜੇ ਨਹੀਂ ਢੁੱਕਦਾ। ਜਦੋਂ ਹੋਰ ਆਪਾਂ ਗੁਰਬਾਣੀ ਦਾ ਕਮਾਲ ਦੀ ਬਣਤਰ ਦੇਖੀਏ, ਭਗਤ ਸਦਨਾ ਜੀ ਦਾ ਸ਼ਬਦ ਹੈ, ਅਖੀਲਾ ਪਦਾ ਹੈ, ਮੈਂ ਨਾ ਹੀ ਕੱਛ ਹਾਂ ਨਹੀਂ, ਕੱਛ ਸ਼ਬਦ ਵਰਤਿਆ, ਮੈਂ ਨਾ ਹੀ ਕੱਛ ਹਾਂ ਨਹੀਂ, ਕੱਛ ਵਰਤਿਆ ਤੇ ਨਾ ਹੀ ਸ਼ਬਦ ਵਰਤਿਆ, ਮੈਂ ਨਾ ਹੀ ਕੱਛ ਹਾਂ ਨਹੀਂ ਕਿਛ ਆਹੇ ਨਾ ਮੋਰਾ। ਬੜੇ ਕਮਾਲ ਦੀ ਗੱਲ, ਪਹਿਲਾਂ ਕੱਛ ਵਰਤਿਆ ਤੇ ਫਿਰ ਕਿਛ ਵਰਤਿਆ, ਪਰ ਅਰਥ ਦੋਨਾਂ ਦੇ ਇੱਕੋ ਹੀ ਨੇ, ਬਣਤਰ ਵੱਖਰੀ ਬਣਾ ਦਿੱਤੀ ਦੋਨਾਂ ਦੀ। ਮੈਂ ਨਾ ਹੀ ਕੱਛ ਹਾਂ ਨਹੀਂ ਕਿਛ ਆਹੇ ਨਾ ਮੋਰਾ, ਵਾਹਿਗੁਰੂ ਜੀ ਮੈਂ ਕੁਝ ਵੀ ਨਹੀਂ ਹਾਂ, ਮੇਰਾ ਕੁਝ ਵੀ ਨਹੀਂ ਹੈ, ਸਾਰਾ ਕੁਝ ਤੇਰਾ ਦਿੱਤਾ ਹੋਇਆ, ਮੇਰਾ ਕੁਝ ਵੀ ਨਹੀਂ। ਕਿਸੇ ਨੂੰ ਆਪਣੀ ਅੱਖ ਨੂੰ, ਬਸ ਮੈਂ ਤਾਂ ਇੰਨੀ ਕੁ ਗੱਲ ਜਾਣਦਾ, ਅਵਸਰ ਲੱਜਾ ਰੱਖ ਲੇਹੋ ਸਾਧਨਾ ਜਨ ਤੋਰਾ, ਮੈਨੂੰ ਇੱਕ ਅਵਸਰ ਮਿਲਾ ਹੈ, ਅਵਸਰ ਇਹ ਮਿਲਿਆ ਕਿ ਮੈਨੂੰ ਇਹ ਮਨੁੱਖਾ ਜਨਮ ਮਿਲਿਆ। ਵਾਹਿਗੁਰੂ ਜੀ ਕਿਰਪਾ ਕਰੀ, ਬਸ ਇਹ ਮਨੁੱਖਾ ਜਨਮ ਜਿਹੜਾ ਮੈਨੂੰ ਮਿਲਿਆ ਹੈ, ਬਸ ਮੇਰੀ ਇੱਜ਼ਤ ਰੱਖ ਲਈ, ਤੇ ਇੱਜ਼ਤ ਇਹ ਰੱਖੀ ਕਿ ਇਸ ਜਨਮ ਵਿੱਚ ਮੈਨੂੰ ਵਿਕਾਰ

ਤੋਂ ਬਚਾ ਕੇ ਰੱਖੀ। ਬੜੇ ਕਮਾਲ ਦੀ ਗੱਲ। ਤੇ ਗੁਰਦੇਵ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕੇ ਸਿਰੂ ਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਵਾਹਿਗੁਰੂ ਜੀ, ਜਿਸ ਮਨੁੱਖ ਦੇ ਸਿਰ ਉੱਤੇ ਤੇਰਾ ਮਿਹਰ ਭਰਿਆ ਹੱਥ ਹੋਵੇ ਉਸ ਨੂੰ ਕੋਈ ਦੁੱਖ ਨਹੀਂ ਲੱਗਦਾ, ਉਸ ਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ। ਬੋਲ ਨਾ ਜਾਣੈ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ। ਜਿਸ ਮਨੁੱਖ ਦੇ ਸਿਰ ਉੱਤੇ ਤੇਰਾ ਮੇਰ ਭਰਿਆ ਹੱਥ ਹੋਵੇ, ਵਾਹਿਗੁਰੂ ਜੀ, ਉਸ ਮਨੁੱਖ ਦੇ ਕੋਲ ਮਾਇਆ ਭਾਵੇਂ ਜਿੰਨੀ ਮਰਜ਼ੀ ਹੋਵੇ,

0: ਨਹੀਂ ਬੋਲਣੇ ਜਾਣਦਾ। ਕਿਉਂ? ਨਹੀਂ ਤਾਂ ਸੱਚ ਜਾਣੀਓ, ਗੁਰਬਾਣੀ ਕਹਿੰਦੀ ਹੈ ਇਹ ਮਾਇਆ ਬਹੁਤ ਖਤਰਨਾਕ ਹੁੰਦੀ ਹੈ। ਮਾਏ ਬਾਪ ਪੂਤ ਹਿੱਤ ਭਰਾਤਾ ਉਨ ਘਰ ਘਰ ਮਿਲਿਓ ਦੂਆ, ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ। ਬੜੇ ਨੇੜਲੇ ਰਿਸ਼ਤੇ ਨੇ ਤੇ ਸਤਿਗੁਰੂ ਜੀ ਕਹਿੰਦੇ, ਕਹਿਣ ਲੱਗੇ ਪਿਆਰਿਓ ਇਹ ਮਾਇਆ ਇਹਨਾਂ ਖਾਸ ਰਿਸ਼ਤਿਆਂ ਵਿੱਚ, ਬੜੇ ਨੇੜਲੇ ਰਿਸ਼ਤਿਆਂ ਵਿੱਚ, ਉਹਨਾਂ ਵਿੱਚ ਵੀ ਇਹ ਦੁਐਤ ਪਾ ਦਿੰਦੀ ਹੈ, ਇਹ ਵਿਤਕਰਾ ਪਾ ਦਿੰਦੀ ਹੈ। ਕਾਰਨ ਕੀ ਹੈ? ਕਹਿਣ ਲੱਗੇ ਕਾਰਨ ਇੱਕੋ ਹੀ ਹੈ, ਕਿਸੀ ਵਾਦ ਘਾਟ ਕਿਸੀ ਪੈ, ਕਿਸੇ ਦੇ ਕੋਲ ਬਹੁਤੀ ਹੈ ਤੇ ਕਿਸੇ ਦੇ ਕੋਲ ਘੱਟ ਹੈ। ਇੱਕ ਭਰਾ ਕੋਲ ਵਾਧੂ ਹੈ, ਇੱਕ ਭਰਾ ਕੋਲ ਘੱਟ ਹੈ। ਜਿਹਦੇ ਕੋਲ ਘੱਟ ਹੈ ਉਹ ਵਾਧੂ ਵਾਲੋਂ ਦੇਖ ਕੇ ਕਹੀ ਜਾਂਦਾ ਵੀ ਇਹਦੇ ਕੋਲ ਵਾਧੂ ਮਾਇਆ ਆਈ ਜਾਂਦੀ ਹੈ, ਮੇਰੇ ਕੋਲ ਘੱਟ ਆਈ ਜਾਂਦੀ ਹੈ, ਵਿਤਕਰਾ ਪੈ ਜਾਂਦਾ। ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ। ਤੇ ਕਹਿੰਦੇ ਨੇ ਪਿਆਰਿਓ ਇਹ ਮਾਇਆ ਇਸ ਤਰ੍ਹਾਂ ਦੀ ਹੈ, ਗੁਰਬਾਣੀ ਕਹਿੰਦੇ ਨੈ ਸੁਣੀਐ ਨੈ ਮੁਕਤੇ ਬਕੀਐ ਨੈ ਮੋਹੇ ਉਹ ਡਿੱਠੀ, ਐਸੀ ਠਗੌਰੀ ਪਾਏ ਭੁਲਾਵੇ ਮਨ ਸਭ ਕੈ ਲਾਗੈ ਮਿੱਠੀ। ਕਹਿਣ ਲੱਗੇ ਮਾਇਆ ਬੋਲਦੀ ਨਹੀਂ, ਇਹ ਕਰੰਸੀ ਬੋਲਦੇ ਨੇ। ਕਹਿਣ ਲੱਗੇ ਅਸੀਂ ਨਾ ਸੁਣੀ ਇਸ ਨੂੰ ਵੀ ਬੋਲਦੀ ਹੋਈ, ਨਾ ਦੇਖੀ ਤੇ ਨਾ ਸੁਣੀ, ਪਰ ਮਨੁੱਖ ਦੇ ਉੱਤੇ ਇਹ ਇਹੋ ਜਿਹੀ ਠੱਗ ਬੁੱਟੀ ਕਰਦੀ ਹੈ, ਮਨੁੱਖ ਨੂੰ ਆਪਣੇ ਇਹੋ ਜਿਹੇ ਮੋਹ ਵਿੱਚ ਫਸਾਉਂਦੀ ਹੈ ਕਿ ਇਹ ਸਾਰਿਆਂ ਦੇ ਮਨ ਨੂੰ ਬੜੀ ਪਿਆਰੀ ਲੱਗਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਜਿਸ ਮਨੁੱਖ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ ਉਹ ਕਦੇ ਹਉਮੈ ਵਾਲੇ ਬੋਲ ਨਹੀਂ ਬੋਲਦੇ। ਮਾਇਆ ਦੀ ਬਹੁਤਾਤ ਹੁੰਦਿਆਂ ਸੁਣਦਿਆਂ ਵੀ ਉਹ ਕਦੇ ਵੱਡੇ ਬੋਲ ਨਹੀਂ ਬੋਲਦੇ, ਇੱਥੇ ਤੱਕ ਕਿ ਮੌਤ ਦਾ ਡਰ ਵੀ ਉਹਨਾਂ ਨੂੰ ਨਹੀਂ ਰਹਿੰਦਾ। ਜੋ ਤੇਰਾ ਰੰਗ ਰਾਤੇ ਸੁਆਮੇ ਤਿਨਕਾ ਜਨਮ ਮਰਨ ਦੁੱਖ ਨਾਸਾ। ਵਾਹਿਗੁਰੂ ਜੀ, ਜਿਹੜੇ ਮਨੁੱਖ ਤੇਰੇ ਪਿਆਰ ਰੰਗ ਵਿੱਚ, ਪ੍ਰੇਮ ਰੰਗ ਵਿੱਚ ਰੰਗੀਜ ਗਏ, ਉਹਨਾਂ ਦਾ ਇਹ ਜਨਮ ਮਰਨ ਦਾ ਜਿਹੜਾ ਦੁੱਖ ਹੈ ਇਹ ਖਤਮ ਹੋ ਗਿਆ, ਮਿਟ ਗਿਆ, ਤੇ ਉਹਨਾਂ ਨੂੰ ਇੱਕ ਹੋਰ ਭਰੋਸਾ ਬਣ ਜਾਂਦਾ, ਤੇਰੀ ਬਖਸ਼ ਨਾ ਮਿੱਟੈ ਕੋਈ ਸਤਿਗੁਰ ਕਾ ਦਿਲਾਸਾ। ਕਹਿਣ ਲੱਗੇ ਸਤਿਗੁਰੂ ਦਾ ਦਿੱਤਾ ਹੋਇਆ ਉਹਨਾਂ ਨੂੰ ਇਹ ਦਿਲਾਸਾ ਬਣ ਜਾਂਦਾ ਹੈ, ਇਹ ਧੀਰਜ ਬਣ ਜਾਂਦਾ ਹੈ ਕਿ ਵਾਹਿਗੁਰੂ ਜੀ ਤੇਰੀ ਬਖਸ਼ੀ ਹੋਈ ਦਾਤ ਨੂੰ ਕੋਈ ਖੋ ਨਹੀਂ ਸਕਦਾ। ਅੱਗੇ ਕਹਿੰਦੇ ਨੇ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ। ਉਹ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਸਿਮਰਦੇ ਨੇ, ਪਰਮਾਤਮਾ ਦਾ ਨਾਮ ਧਿਆ ਕੇ ਸੁੱਖਾਂ ਦਾ ਫਲ ਹਾਸਲ ਕਰ ਲੈਂਦੇ ਨੇ, ਭਾਉ ਸੁੱਖ ਹਾਸਲ ਕਰ ਲੈਂਦੇ ਨੇ। ਹੁਣ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਵੀ ਸੁੱਖ ਮਿਲਦੇ ਨੇ ਪਰ ਪਰਮਾਤਮਾ ਦਾ ਨਾਮ ਸਿਮਰ ਕੇ ਤਾਂ ਸੁੱਖ ਮਿਲਦੇ ਨੇ, ਐਵੇਂ ਨਹੀਂ ਸੁੱਖ ਮਿਲ ਜਾਂਦੇ। ਨਾਮ ਧਿਆਇਨ ਸੁੱਖ ਫਲ ਪਾਇਨ ਆਠ ਪਹਿਰ ਆਰਾਧੈ, ਅੱਠੇ ਪਹਿਰ ਉਹ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਨੇ। ਕਹਿਣ ਲੱਗੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੈ। ਵਾਹਿਗੁਰੂ ਜੀ ਉਹ ਤੇਰੀ ਸ਼ਰਨ ਵਿੱਚ ਰਹਿ ਕੇ, ਤੇਰੇ ਭਰੋਸੇ ਤੇ ਰਹਿ ਕੇ ਉਹ ਜਿਹੜੇ ਪੰਜ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਸਾਧ ਲੈਂਦੇ ਨੇ, ਭਾਉ ਵਸ ਵਿੱਚ ਕਰ ਲੈਂਦੇ ਨੇ। ਅਖੀਰਲੇ ਪਦੇ ਵਿੱਚ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਜਦੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਨਾ, ਕਹਿਣ ਲੱਗੇ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ। ਵਾਹਿਗੁਰੂ ਜੀ ਮੈਨੂੰ ਕੋਈ ਗਿਆਨ ਨਹੀਂ, ਕੋਈ ਗਿਆਨ ਨਹੀਂ ਮੈਨੂੰ, ਮੈਨੂੰ ਤਾਂ ਤੇਰੇ ਚਰਨਾਂ 'ਚ ਧਿਆਨ ਜੋੜਨਾ ਵੀ ਨਹੀਂ ਆਉਂਦਾ, ਆਪਣੀ ਸੁਰਤ ਜੋੜਨੀ ਵੀ ਨਹੀਂ ਆਉਂਦੀ ਤੇਰੇ ਚਰਨਾਂ 'ਚ, ਮੈਂ ਤਾਂ ਚੰਗੇ ਕਰਮ ਵੀ ਨਹੀਂ ਜਾਣਦਾ, ਮੈਂ ਤਾਂ ਤੇਰੀ ਬਖਸ਼ਿਸ਼ ਦੀ ਕਦਰ ਵੀ ਨਹੀਂ ਜਾਣਦਾ। ਬਸ ਮੈਨੂੰ ਤਾਂ ਇੱਕੋ ਹੀ ਗੱਲ ਸਮਝ ਲੱਗੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਮੇਰੇ ਵਾਸਤੇ ਸਤਿਗੁਰੂ ਮੇਰਾ ਗੁਰੂ ਨਾਨਕ ਹੈ, ਜਿਸ ਨੇ ਮੇਰੀ ਮਿਲ ਕੇ ਇਸ ਕਲਹਿ ਭਰੇ ਸੰਸਾਰ ਵਿੱਚ ਮੇਰੀ ਇੱਜ਼ਤ ਰੱਖ ਲਈ, ਭਾਉ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਆਓ ਸਾਰੀ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਾਰਿਆਂ ਦੀ ਝੋਲੀ 'ਚ ਨਾਮ ਧਨ ਪਾ ਕੇ ਨਿਹਾਲ ਕਰ ਦਿਓ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ, गुरु रूप साध संगत जी दास बहुत बहुत धन्नवादी है गुरु ग्रंथ साहिब सच्चे पातशाह जी का जिन्हों ने सिर ते मेहर भरिया हथ रख के इस पावन अस्थान ते एक महीना कथा की सेवा लई प्रचार की सेवा लई आप सारिया संगतां दा बहुत बहुत धन्नवादी हाँ जिन्हां ने बड़े प्यार नाल सुनिया ते बहुत ही प्यार दिता। मैं बहुत बहुत धन्नवादी हाँ समूह गुरद्वारा प्रबंधक कमेटी का जिन्हां ने इस योग जाण के आप सारिया संगतां दे दर्शन दीदार कराए समूह स्टाफ का बहुत बहुत धन्नवादी हाँ सारिया ने बड़ा ही प्यार दिता है। सो गुरु कृपा करन समा बनेगा कदे फिर आप जी दे दर्शन करांगे फिर आप जी दे जोड़े झाड़न की सेवा करांगे। सतगुरु जी कृपा करन बस मैं एक बेनती करदा मैनू असीसा दियो सारे कि मैं होर सुचजे ढंग नाल मैं गुरु की पावन बाणी का इतिहास का मैं प्रचार कर सकता क्योंकि संगतां दियां असीसां च बहुत वड्डी पावर हुंदी है ये बहुत कम आउंदी है। बस सारे मिलके मैनू आशीष दियो सतगुरु जी कृपा करन के इस पासे होर चढ़दी कला की दात बख्शन होर सुचजे ढंग नाल प्यार नाल संगतां दी सेवा कर सकां। इन्नी की बेनती प्रवान करनी दास की ये अखीरली हाजरी है इस महीने की। दास ने हुण न्यूयॉर्क चले जाना है कल तो उत्थे कथा शुरू होवेगी समा बनेगा फिर आप संगतां दा गुरुद्वारा प्रबंधक कमेटी दा हुक्म होवेगा सतगुरु दा हुक्म होवेगा फिर आके तुहाडे दीदार करांगा। भुल्लां चुक्कां दी खिमा गजाओ फतेह वाहेगुरु जी का खालसा वाहेगुरु जी की फतेह।
1: वाहेगुरु जी का खालसा वाहेगुरु जी की फतेह। गुरु प्रसाद संघ जी आप जी नूं पितरबाणी कथा राही जोड़ रहे सन ज्ञानी अगत सिंह जी भाई साहब जी का बहुत बहुत धन्यवाद। भाई साहब साढ़े पास सारा महीना ही आप जी नूं कथा राही जोड़ते रहे सन सारा महीना ही भाई साहब जी का इस फेरी का ये शाम का ये अकेला दवान है। भाई साहब बहुत बहुत धन्यवाद। आओ सिमरन जुड़ना करो जी धन गुरु अर्जन देव महाराज जी के शहीदी प्रभाव के संबंध में जून 1984 के घलूकर समूह शहीदा यादा में आने वाले शनिवार 6 जून सैन फ्रांसिस्को विखे नगर कीर्तन कढ़े जा रहे हैं आप जी ने परिवार सहित हाजरी भरनिया जी कल तो लैके सारा हफ्ता ही जून 1984 के घलूकर शहीदा संबंध शाम के दौरान सजा करे आप जी ने हाजरी भर के लाए प्राप्त करने जी। वाहेगुरु जी का खालसा वाहेगुरु जी की फतेह।

Como te oyes, tum rigat met nanak das sada qurbani bolo ji vaheguru ek ohankar vaheguru ji ki fateh sri bhagavati ji sahaye var sri bhagavati ji ki padshahi dasvi pratham bhagavati simrkai ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਡ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਾਉਣਾ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਨਾਮ ਸਿਮਰਨ ਵਿਆਹ 'ਚ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਗੁਰਦਾਤਾਂ ਬਖਸ਼ਣੀਆਂ ਬੀਬੀ ਬਲਵੀਰ ਕੌਰ ਵੱਲੋਂ ਆਪਣੀ ਬੱਚੀ ਗਰਨ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਦੇ ਹਨ ਸਿਮਰ ਦੀਆਂ ਸੇਵਾਵਾਂ ਲਈਆਂ ਹਨ ਕੀਰਤਨ ਕਰਵਾਏ ਗਏ ਸਤਿਗੁਰੂ ਜੀ ਕਿਰਪਾ ਕਰਨੀ ਬੱਚੀ ਅਤੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਤ ਰੱਖਣਾ ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਬੇਦੀ ਪਰਿਵਾਰ ਨੂੰ ਸ਼ੁਕਰਾਨਾ ਕਰਦੇ ਹਨ ਬੀਬੀ ਕੁਲਵਿੰਦਰ ਕੌਰ ਵੱਲੋਂ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰਾਂ ਦੀ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ।

ਜਾਵੈ ਤੁਮ ਸਰ ਅਵਰ ਨ ਕੋਈ ਭਗਤਹੀਣ ਨਾਨਕ ਜਨ ਜੰਪ ਹਉ ਸਾਲਾਹੀ ਸਚ

ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸੁਰਜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਗਤ ਮਨੋ ਚ ਹਾਜ਼ਰ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਗੇ ਚੌਗਿਰਦ ਮਾਰੇ ਰਾਮ ਨਾਮ ਲਾਗਾ ਜਮਲ ਜਾਇ ਕਿਰਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖਦਾਤਾ ਰਹੋ ਨਾਨਕ ਪਰਮ ਨਾਸੀ ਤਾਂ ਕਿ ਸੇਵ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨੀ ਆਸਾ ਸੋਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰੇ ਜਮਦੂਤ ਨਾਵੇ ਨੇਰੇ ਕੰਠ ਲਾਏ ਪਰ ਰਾਖੇ ਸਤਿਗੁਰ ਕੀ ਸਤ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਦ ਦਿੱਤੀ ਰਹੋ ਪ੍ਰਭ ਸਗਲੇ ਥਾਨ ਵਿਛਾਏ ਸੁਖ ਸ਼ਾਂਤ ਫਿਰਾਏ ਨਾਨਕ ਪ੍ਰਸੰਨ ਆਏ ਜਿਨ ਸਗਲੇ ਰੋਮ ਮਿਟਾਏ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਹੁਣ ਲੱਗੀ ਪਾਰ ਬਨਮਸ਼ਣ ਆਈ ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗਣਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦੀ ਆਏ ਕਾਲੀ ਬਲਾਈ ਰਾਓ ਰਾਖ ਲਈ ਤਨ ਰੱਖਣ ਹਾਰ

ਜਾਇਓ ਤੂੰ ਸਲੋਕ ਮਹੱਲਾ ਪਹਿਲਾ ਮਨ ਮੈਂ ਚਿਤੋ ਚਿਤਵਨੀ ਉਦਮ ਕਰੋ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਹ ਗੌੜ ਦੇਵ ਕੇ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਜੈ ਘਰ ਕਿਰਤ ਆਖੀਐ ਕਰਤੇ ਕਾ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੁਲੇ ਸਦਾ ਸੁਹੇ ਰਾਓ ਨਿਤ ਨਿਤ ਜੀਅੜੇ ਸਮਾਲਿਆ ਨੂੰ ਦੇਖੇਗਾ ਦਿਉਣ ਹਾਰ ਤੇਰੇ ਦਾਨ ਨਾ ਕਿਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਸਮਸਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸਜਣ ਸੀਸੜੀਆਂ ਜਿਉਂ ਹੋਵੈ ਸਹਿ ਵਿਸ਼ਵ ਮੇਲ ਜਿਉਂ ਹੋਵੈ ਸਭ ਸਮੇਲ

ਤਦ ਮੋਹਿ ਸਮੈ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਮੈ ਚਾਨਣ ਹੋਏ ਤਿਸ ਦੈ ਚਾਨਣ, ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋਂਦਨੋ।

ਮੰਡਾਹੇ ਆਪਣਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਪਰਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਰਡਾਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਮੈਂ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਉਦ ਕਟ ਹੈ ਦਿਨ ਸਰੈਣਾਰੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਵਲਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸੁਰਬ ਦੇ ਸੁਖਾਸਨ ਹੋਏ ਸੋਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਬੰਦੇ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਵਿਸ਼ ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਲ੍ਹਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

Exacto.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹ ਮਿਟਾਵੋ ਸਿਮਰਾਓ ਜਾਸ ਵਿਸ਼ਮ ਪਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧ ਆਖਿ ਹਰ ਕਿਨੇ ਰਾਮ ਨਾਮ ਇਕ ਆਖਿ ਹਰ ਕਿਨਕਾ ਏਕ ਜਿਹ ਜੀਵ ਸਾਵੇ ਤਾਂ ਕਿ ਮਹਿਮਾ ਗਰੀ ਨ ਆਵੇ ਕਾਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਨਾ ਕਹਿ ਮਨ ਬਿਸਰਾਮ ਰਹਾਉ ਪ੍ਰਭ ਕਹਿ ਸਿਮਰਨ ਗਰਭ ਨਾ ਬਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰਹਰੈ ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਾਛ ਬਿਗਲ ਨਾ ਲਾਗੈ ਪ੍ਰਭ ਕਹਿ ਸਿਮਰਨ ਅਣ ਦਿਨ ਜਾਗੈ ਪ੍ਰਭ ਕਹਿ ਸਿਮਰਨ ਭਉ ਨਾ ਬਿਆਪੈ ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕਹਿ ਸਿਮਰਨ ਰਿਧ ਸਿੱਧ ਨਾਉ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਬਿਨਸੈ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਸਨਾਨੀ ਪ੍ਰਭ ਕਹਿ ਸਿਮਰਨ ਦਰਗਹਿ ਮਾਨੀ ਪ੍ਰਭ ਕਹਿ ਸਿਮਰਨ ਹੋਇ ਸੁਭਲਾ ਪ੍ਰਭ ਕਹਿ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਇ ਨਾਨਕ ਤਾ ਕਹਿ ਲਾਗੋ ਪਾਵੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰੈ ਮੂਚਾ ਪ੍ਰਭ ਕਹਿ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਿਮਤ ਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸ ਹੈ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਹੁ ਸਿਮਰਹਿ ਸੇ ਤਨਵੰਤੇ ਪ੍ਰਭ ਕਹੁ ਸਿਮਰਹਿ ਸੇ ਪਦਵੰਤੇ ਪ੍ਰਭ ਕਹੁ ਸਿਮਰਹਿ ਸੇ ਜਨ ਪ੍ਰਭਾਨ ਪ੍ਰਭ ਕਹੁ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਹੁ ਸਿਮਰਹਿ ਸੇ ਬੇਮਹਤਾਜੇ ਪ੍ਰਭ ਕਹੁ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਹੁ ਸਿਮਰਹਿ ਸੇ ਸੁਖਵਾਸੀ ਪ੍ਰਭ ਕਹੁ ਸਿਮਰਹਿ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਹੁ ਸਿਮਰਹਿ ਸੇ ਪਰਪਕਾਰੀ ਪ੍ਰਭ ਕਹੁ ਸਿਮਰਹਿ ਤਿਨ ਸਤਿਬ੍ਰਹਾਰੀ ਪ੍ਰਭ ਕਹੁ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਹੁ ਸਿਮਰਹਿ ਤਿਨ ਸੁਖ ਵਿਹਾਵੇ ਪ੍ਰਭ ਕਹੁ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਹੁ ਸਿਮਰਹਿ ਤਿਨ ਨਿਰਮਲ ਨੀਤਾ ਪ੍ਰਭ ਕਹੁ ਸਿਮਰਹਿ ਤਿਨ ਅੰਦ ਘਨੇਰੇ ਪ੍ਰਭ ਕਹੁ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਵਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨਿਹ ਚਲੋ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗਾਸਨ ਪ੍ਰਭ ਕਹਿ ਸਿਮਰਨ ਅਨਹਦ ਚੁਨ ਘਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲੰਘ ਬੇਦੀ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਓ ਸਗਲ ਉਕਾਰ ਹਰ ਸਿਮਰਨ ਮਹਿ ਆਪ ਨਿੰਕਾਰ ਕਰ ਕਿਰਪਾ ਜਿਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਰੋਕ ਦੀਨ ਦਰਦ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੈ ਸੰਗ ਸੁਹਾਈ ਜਹ ਮਹਾ ਭਿਆਣ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪਰ ਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੂਹ ਘਨੇਰੇ ਸਗਲ ਸ੍ਰੀ ਟਿਕੋ ਰਾਜਾ ਦੁਖੀਆਂ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਹ ਤਰੈ ਅਨਕ ਮਾਇਆ ਰੰਗ ਦੇਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜਿਹ ਮਾਰ ਗਿਹ ਜਾਤੇ ਅਕੇਲਾ ਤਹਿ ਹਰ ਨਾਮ ਸੰਗ ਹੋ ਤੂ ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ
छूटत नहीं कोट लाख बाही, नाम जपत तह पार प्राही। अनक बिघन जह आय सिंगारे हर का नाम, तत्काल उधारे अनक ज्यों जन मैं मर जाम, नाम जपत पावै विश्राम।

ਰਹਿ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਉ ਮੁਗਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਵ ਪਰਾਇਣ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਹਿ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ

सुन समाध नाम रस माते। आठ पहर जन हर हर जपै, हर का भगत प्रगट नहीं छपै।

ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਢ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਹਤਿ ਬਹੁ ਸਿਮ੍ਰਤੀ ਪੇਖੇ ਸਰਬ ਟਡ ਹੁਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਹਤਿ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਤ੍ਰਹਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹੋਮੈ ਬਹੁ ਰਤਨਾ

ਬਹੁਮੂਚ ਬਹੁਤ ਸਿਆਣਪ ਜਮਕਾ ਪਹੁ ਬਿਆ ਪੈ ਅਣਕ ਯਤਨ ਕਾਰ ਤ੍ਰਿਸਣ ਨਾ ਤਰਾਹ ਪੈ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗੈ ਨਹੀਂ ਸਿਜੈ ਛੂੜਸ ਨਾਹੀ ਉਪਿਆਲ ਮੋਹੇ ਬਿਆਪੈ ਮਾਇਆ ਜਾਲ ਫਿਰ ਕਰਤੂਤ ਸਗਲੀ ਜਮ ਡਾਨੇ ਗੋਵਿੰਦ ਭਜਨ ਬਿਨ ਤਿਲ ਹੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ

ਤੈਨੂੰ ਘੜ ਘੜ ਤੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁਣ ਨਹੀਂ ਲੈ ਪਾ ਨਿਰਤਨ ਕਲ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਦੇਹ ਘਟ ਵਸੇ ਹਰ ਨਾਮ ਸਲੋਕ ਨਿਰਗੁਣੀ ਆਰਿਆ ਨਿਆ ਸੋ ਪ੍ਰਭ ਸਦਾ ਸੰਭਾਲ ਜਨਕੀਆ ਤਿਹ ਚੀਤ ਰਾਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਤਾਨੀ ਜਿਨ ਤੂੰ ਸਾਜ ਸੁਵਾਰ ਸਿੰਗਾਰਿਆ ਗਰਭ ਵਗਨ ਮਹਿ ਜਨਹਿ ਉਬਾਰਿਆ ਬਾਰ ਵਿਵਸਥਾ ਤੁਝ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਣ ਮੁਖਿਆ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇਹੋ ਤਾਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੋਤ ਭਰਾਤ ਮੀਤ ਬੰਤਾ ਸੰਗ ਹੱਸ ਹੈ ਜਿਹ ਪ੍ਰਸਾਦ ਪੀ ਬਹ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਆੜ ਲਿਹੋ ਪ੍ਰਵਿਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ

ਜਾਣ ਤੇ ਸੇ ਵੀ ਸਾਰੇ ਮੁਕਤ ਜਾਣ ਸਦਾ ਸਦਾ ਇਹੋ ਪੂਰਲਣ ਹਾਰ ਨਾਨਕ ਰਾਖਣ ਨਾਨਕ ਰਾਖਣ ਹਾਰ ਪਾਰ ਰਤਨ ਤਿਆ ਕੌੜੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੇ ਜੋ ਛੱਡਣਾ ਸੋ ਅਸਤਿਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੈ ਤੋਹੇ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਲ ਲੇਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਰਮਾਇਆ ਸ਼ਬਦ ਸੁਨਾਹੇ ਕਚ ਕਰੇ ਛਪਾਇਆ ਬਾਹਰ ਗਿਆਨ ਧਿਆਨ ਸੁਨਾਣ ਅੰਤਰ ਵਿਆਹ ਪੈ ਲੋਭ ਸੁਆਣ ਤਰਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਅਥਾਹ

ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਹ ਕਨੇਰੇ ਕੋਈ ਨਾ ਜਾਣ ਹੈ ਤੁਮਰਾ ਤੂੰ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹਿਆਣ ਸੁਆਏ ਨਾ

ਨਾਨਕ ਤੈਨ ਪਾਇਆ। ਅਗੰਤ ਸਾਹੂ ਆਪਣੀ ਦੇ ਰਾਸ, ਖਾਦ ਪੀਤ ਵਰਤੇ ਅੰਦ ਉਲਾਸ, ਆਪਣੀ ਅਮਾਨ ਕਸ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਪਾਤ ਮਾਇਆ ਕਹੇਤ, ਸਰ ਪਰ ਹੋਵਤ ਜਾਣ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ, ਜੋ ਦੀਸੈ ਸੋ ਚਾਲਨ ਹਾਰ, ਲਪਟ ਰਹੇ ਉਹ ਤਹ ਅੰਧਾਰ,

ਤਨ ਕੇ ਆਪ ਲੈ ਲਾਈ ਮਿਥਿਆ ਤਨ ਤਨ ਕੁਟਾਮ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਵਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀਆਂ ਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ

ਬਾਲ ਬਲ ਜਾਓ। ਰਹਿ ਤਬਰ ਕਸਬਰ ਕਮਾਵਤ ਮਨ ਹੀ ਪ੍ਰੀਤ ਮੁਖੋਂ ਗਣ ਲਾਭਤ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਪੀਹਨ ਅਪਰ ਵਿਦੇਸੈ ਆਪ ਨਾ ਕਰੇ ਆਪਤ ਜਾਵਤ ਜਨਮ ਮੈਂ ਮਰੈ ਜਿਸ ਕੈ ਅੰਤਰ ਬਸੇ ਨਿੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ

ਨੇਰਾ ਉਪਾਮ ਸਿਆਣਪ ਸਗਲ ਤੇ ਰਹਤ ਸਭ ਕਸ ਜਾਣੇ ਆਤਮ ਕੀ ਰਹਤ ਜਿਸ ਭਾਵ ਹੈ ਤਿਸ ਲੈ ਲੜ ਲਾਇ ਥਾਨ ਥਰੰਤਰ ਹੈ ਆਸਮਾਏ ਸੋ

ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣੇ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜ ਬਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ

ਕੀ ਅਤਰਿਤ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖੁ ਜਿਲ ਹੋਦ ਸਾਧ ਸੰਗ ਵਲ ਸਗਲੀ ਖੋਦ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਯਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰਫੁਲੈ ਸਾਧ ਕੇ ਸੰਗ ਆਵ ਹਿ ਬਸ ਪੰਚਾ ਸਾਧ ਸੰਗ ਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਣ ਸਾਧ ਕੇ ਸੰਗ ਨ ਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕ ਸੰਗ ਨ ਬੀਘਾ ਪੈਰ ਸਾਧਕ ਸੰਗ ਨਾਹੀ ਕੋ ਬੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਵਧਾਈ ਨਾਨਕ ਸਾਧ ਪ੍ਰਭੂ ਬਣ ਆਈ।

ਸਭ ਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਰੂਹਤ ਹਰੇ ਸਾਧ ਕੈ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰੁਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰਿਆਏ ਸਾਧ ਸੁਣ ਰਸੈ ਸਾਧਕ ਸੰਗ ਸੁਨੋਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਹਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਹਿ ਅਗਿਆਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਣਹਿ ਤੇਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਈ ਤੇ ਉੱਚੀ ਸਾਧ ਕੀ ਸੋਭਾ ਮੂਹੀ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰਨਾ ਪੇਖੈ ਏਕ ਸਿਨ ਕੋਏ ਨਾਨਕ ਹਿ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਲੇਵ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਵ ਸੁਖ

ਅਰ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੇ ਨਾਨਕ ਕੈਸਾ ਪੰਗਹੁ ਤਿਹਿ ਭਗਵੰਤ ਕਉ ਪਾਵੇ ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮਹਿ ਸੋਧੈ।

ਫਿਰ ਹੈ ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੇ ਥੱਕ ਪਾਹੇ। ਕਈ ਕੋਟ ਕੀਏ ਤਰਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਭਾਣਾ ਤਹ ਤਹ ਰਾਖੇ ਨਾਨਕ, ਸਭ ਕਿਸ ਪ੍ਰਭ ਕੇ ਹਾਥੇ। ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਹ, ਤਿਨ ਕਉ ਮਿਲੇ ਹੋ ਪ੍ਰਭ ਅਵਨਾਸ। ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੇ ਆਪ ਸੋ ਪ੍ਰਸੰਨ। ਨਾਨਕ ਤੇ ਜਨ ਸਦਾ ਧੰਨ ਧੰਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ ਬ੍ਰਹਿਮੰਡ, ਕਈ

ਤਿਆਤਮ ਪ੍ਰਗਾਸ ਕਈ ਕੋਲ ਤਤ ਕੇ ਬੇਤੇ ਸਦਾ ਨਿਹਾਰ ਇੱਕੋ ਨੇਤਰੇ ਕਈ ਕੋਲ ਨਾਮ ਰਸ ਪੀਵੇ ਅਮਰ ਭੈ ਸਤ ਹੀ ਜੀਵੇ ਕਈ ਕੋਲ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰ ਸਲੋਕ ਕਰਨ ਕਾਰਨ ਪ੍ਰਭ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤਿਸ ਭਾਵੇ ਸੋਈ ਹੋ ਖਿਣਮੇ

ਵਿਖੇ ਅੰਤਰਜਾਮੀ ਜੋ ਭਾਵੇ ਸਵਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਕਹੋ ਮਨੁੱਖ ਤੇ ਕਿਆ ਹੋਏ, ਆਵੇ ਜੋ ਤਿਸ ਭਾਵੇ ਸੋਈ ਕਰਾਵੇ। ਇਸ ਕੇ ਹਾਥ ਹੋਏ ਤਾਂ ਸਭ ਕਹਿਲੇ, ਜੋ ਤਿਸ ਭਾਵੇ ਸੋਈ ਕਰੇ। ਅਣਜਾਣਤ ਵਿਖਿਆ ਮਹਿ ਰਚੇ, ਜੇ ਜਾਣਤ ਆਪਣੇ ਆਪ ਬਚੇ। ਭਰਮੇ ਭੁਲਾ ਦਹ ਦਿਸ ਧਾਵੇ, ਨਿਮਖ ਮਾਹੇ ਚਾਰ ਕੁੰਡ ਫਿਰ ਆਵੇ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਲ ਨਾ ਮਿਲੇ। ਖਿਣ ਮੈਂ ਨੀਰ ਕੀਰ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ।

ਜਗਦੀਸ਼ ਦਿਉ ਪਿੰਡ ਸਭ ਤਿਸ ਕੀ ਰਾਸ ਘਰ ਘਰ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬੰਤ ਆਪ ਬਨਾਈ ਨਾਨਕ ਦੀ ਵੇ ਦੇਖ ਵਡਾਈ ਇਸਕਾ ਬਲਨਾਈ ਸਵਾਦ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਵਪਰਾ ਦਿਉ ਜੋ ਤਿਸ ਭਾਵ ਸੋਈ ਫਣ ਥੀਓ ਕਬਹੂ ਊਜ ਨੀਚ ਮੈਂ ਬਸੇ ਕਬਹੂ ਸੋ ਗਰਖ ਰੰਗ ਹੱਸੇ

ਨਾਨ ਗਰਭ ਗਲੇ ਅਸਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੁਆਣ ਜੋ ਜਾਣੇ ਮੈਂ ਜੋ ਬਣਵੰਤ ਸੋ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਾਰੇ ਬਜੋਣ ਪ੍ਰਭਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆ ਗੈ ਸੁਖ ਪਾਵੇ ਧਨਵੰਤਾ ਹੋਏ ਕਰ ਗੁਰੂ ਪਾਵੇ ਤ੍ਰਿੰਦ ਸਮਾਨ ਕੈ ਸੰਗ ਨ ਜਾਵੇ ਬਹੁਲਸ ਕਿਰਮਾਨੁਖ ਪ੍ਰਕੁਰੇ ਆਸ ਪਾਲ ਪੀ ਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਜ ਤਸ ਕਰੇ ਖੁਆਰੀ

ਆਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੇ ਹਰ ਦਰ ਗਏ ਕਹੋ ਕੈ ਸਿੰਘ ਆਵੇ।

ਸਰਕਾਰ ਅਸਤਪਦੀ ਸੰਤ ਕੇ ਦੁਖਨ ਆਰ ਜਾ ਘਟ ਹੈ ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤਹੀਨ ਸੰਤ ਕੇ ਹੱਥੇ ਕਉ ਰਾਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿਹੀ ਤਾਰੈ ਸੰਤ ਕੇ ਦੁਖਨ ਤੇ ਮੁਹ ਭਵੈ ਸੰਤਨ ਕੈ ਦੁਖਨ ਕਾਗ ਜਿਉਂ ਲਾਵੇ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸਨਾ ਮਹਿ ਜਲੇ ਸੰਤ ਕੇ ਦੁਖਨ ਸਭ ਕੋ ਛਲੇ

ਪਾਹੇ ਸੰਤ ਕਾ ਨਿੰਦਕ ਮਹਾਂ ਤਾਈ ਸੰਤ ਕਾ ਨਿੰਦਕ ਖੇਡ ਗਲਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਿਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੇ ਨਿੰਦਕ ਅਵਸਰ ਵਿਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਪਸ ਕਾਪੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵੇਦ ਸੰਤ ਕਾ ਦੁਖੀ ਕਿਸੇ ਕਾਣੀ ਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤੇ ਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜੈਣ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਇ ਨਾ ਬਹੁਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅਨੁਤ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਰੱਖ ਨਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਓ ਬੇਲੈ ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ

ਕੀਰਤਨਿੰਦ ਕਾਤਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋ ਹੀ ਥਿਆ ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕਹੋ ਦਰ ਗਏ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਾਰੇ ਨਾ ਜੀਵ ਆਈਏ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਾ ਆਸਾ ਸੰਤ ਕੇ ਦੁਖ ਨਾ ਤ੍ਰਿਸ਼ਤੇ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕੀਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸ ਕੇਹੋ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵ ਸਾਂਝ ਗ੍ਰਾਹ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੁਥੀਆ

ਨੀਓ ਨੈਨ ਉਪੇਖਾ ਗੁਰੂ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਅਰਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗੇ ਨਾਨਕ ਗੁਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ।

ਜਾਣੇ ਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਅਰਜਨ ਰਹਿਤ ਅਣਦਿਨ ਕੀਰਤਨ ਕੇਵਲ ਬਖਿਆਨ ਗ੍ਰਿਹਸਥ ਮੈਂ ਸੋਈ ਨਿਰਵਾਣ ਏਕ ਉਪਰ ਜਿਹ ਜਾਣ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਸ ਮਨ ਭੂਖ

ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵ ਦੂ ਸਾਰਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਬ ਪੈ ਨਿਹਾਲ ਉਨਕੀ ਸੇਵਾ ਸੋਈ ਲਾਗ ਗਏ ਜੇ ਕੋ ਜਿਸਨੋ ਕਿਰਪਾ ਕਰੇ ਬਿੜ ਭਾਗੇ

ਸਦਾ ਵਸੈ ਹਰ ਸੰਗ ਸਹਿਜ ਸੁਪਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨ ਜਿਸ ਤੇ ਬ੍ਰਿਤ ਹਿਮਾਏ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਣਾਏ ਆਪਸ ਕੋ ਆਪਦੀ ਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ ਆਪਸ ਕੋ ਆਪਦੀ ਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ ਸਰੋਗ ਸਰਬ ਕਲਾ ਪ੍ਰਭ

ਲਪਟ ਰਹੇ ਰਸ ਰੋਮੀ ਪਤੰਗ ਰਾਮ ਨਾਮ ਜਬਿਰ ਦੇ ਮਾਹੇ ਨਾਨਕ ਪਾਸੇ ਤੀ ਕਰ ਜਾਏ ਜਿਸ ਬਕਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਭਾਲੇ ਹੂ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋੜ ਲਾਦ ਖੇਪ ਸੰਤੇ ਸੰਗ ਚਾਲ ਵਿਰਤੇ ਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਇਹੋ ਵਾਹ ਪਾਰ ਵਿਰਲਾ ਵਾਹ ਪਾਰੇ ਨਾਨਕ ਤਾ ਕਹਿ ਸਦ ਬਲਿਹਾਰੇ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ

ਪਾਹੀ ਸਭ ਕਿਸ ਤਿਸ ਕਾ ਉਹ ਕਰਨੇ ਯੋਗ ਤਿਸ ਬਿਨ ਦੂਸਰੇ ਹੋ ਅਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤਮੁਖ ਕਹਿ ਸਾਚੀ ਦੀ ਸਾਚਾ ਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਘਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਰੋਕ ਰੂਪ ਨਰੇਖ ਨਰੰਗ ਕਿਸ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਜਾ ਕੇ ਮਨ ਗੁਰ ਕੀ ਪ੍ਰਤੀ ਤਿਹ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ ਸਾਚਾ ਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਰੋਕ ਰੂਪ ਨਰੇਖ ਨਰੰਗ ਕਿਸ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਬ੍ਰਹਮ।

ਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਕੋ ਪ੍ਰਭਾਏ ਜਨ ਵਰੇ ਫਿਰ ਆਵੇ ਜਾਈ ਉਜਨੀ ਤਿਸਕੇ ਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾ ਰੂਪ ਨਾ ਜਾਕੇ ਰੰਗ ਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਣ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਣ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਰ ਨਾਮ ਕੇ ਧਾਰੇ ਪੁਰੀਆਂ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਦ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿ ਪੁਰਖ ਸਭ ਮਾਹ ਸੁਮਾਣੀ

ਸਿਮਰੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ ਸਾਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੇ ਆਪਣੀ ਵਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਨਾਨਕ ਜੋ ਤਿਸ ਭਾਵ ਹੈ ਸੋ ਵਰਤੀਆ ਵਿਸਮਣ ਵਿਸਮ ਭੈ ਵਿਸਮਾਦ ਜਿਨ ਬੂਝਿਆ ਤਸਾ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਰਹੇ ਹੋਏ ਦਾਤੇ ਦੁਖ ਘਟ ਨਿਵਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆ ਸੱਚ ਗਾ ਸੱਚ ਹੈ ਪੇ ਸੱਚ ਨਾਨਕ ਹੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈਦ ਨਿਰਭ ਹੋਏ ਬਸਾਨਾ ਜੇਹ ਤੇ ਉਪਜਾ ਤਿਸ ਮਾਨ

ਆਖੈ ਆਪਣੇ ਦਾਸ ਕਹੋ ਦੇਵ ਡਾਈ ਆਪਣੇ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਰਾਖੇ ਪ੍ਰਭ ਕੇ ਸੇਵਕ ਕਹੋ ਕੋਣਾ ਪਹੁੰਚੇ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀ ਕੀ ਗਿਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ

ਤਿਨ ਜਨ ਦੇ ਜਿਨ ਜਣੇ ਆਪਣਾ ਪ੍ਰਭੂ ਸਾਤਾ ਸੋਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਬਰ ਸਿਆਣ ਸਗਲੀ ਛਾੜ ਤਿਹ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋ ਵੀ ਤੇਰਾ ਨਾਮ ਤਿਹ ਜਨ ਕੈ ਪੂਜੋ ਸਤ ਪੈਰਾਂ ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਦੁਰੈ ਨਾਨ ਖਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸੁਆਰੇ ਨਾਨ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਤੇ ਆਵੇ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ

ਨੇ ਸੋ ਸਤ ਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵਿਧਾਨ ਜੀ ਕਾ ਦਾ ਤਾੜ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਇੱਕ ਆਵ ਨਹੀਂ ਕਸ ਭਰਮ ਸਹਿਸ ਸਿਆਨ ਪਲਿਆ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰਖਿਆ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਸ ਬਾਏ ਕੁਸਤ ਤਨੇਕ ਸਤਿਪੁਰਖ ਪੂਰਨ ਵੇਖ ਕਾਹੂ ਬੋਲ ਨ ਪਹੁਚਿਤ ਪ੍ਰਾਣੀ ਅਗਮੇ ਅਗੋ ਚਿਰ ਪ੍ਰਭ ਨਿਰਬਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਣਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤਿਬ੍ਰਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ

ਗਿਆਨ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਰਾਰੀ।

ਬ੍ਰਹਮਸਪਤੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰਿ ਉਪਾਵ ਸਭ ਮੀਤ ਵਿਸਾਰੁ ਚਰਨ ਕਮਲ ਜਦ ਮਹਿਰ ਧਾਰੁ ਕਰਨ ਕਾਰਨ ਸੁਪ੍ਰਭ ਸਮਰਾਥ ਰਿਵ ਕਰ ਗਹ ਨਾਮ ਹਰਵਾਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਚਨਾ ਕਾ ਨਿਰਮਲ ਮੰਤ ਏ ਕਾਸ ਰਾਖ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕਉ ਚਾਰ ਕੁੰਟ ਉਠਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰ ਹੈ ਭਲੀ ਕਰਨੀ ਸਾ ਸੁਭਾ ਪਰਿ ਹਰ ਕੀ ਸਰਨੀ ਅਨ ਕੀ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਵਖ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਦਇ ਦਿਸ ਧਾਵ ਤੇ ਆਵੇ ਠਾਏ ਤਾਕੋ ਵਿਘਨ ਨ ਲਾਗੇ ਕੋਈ ਜਾਗਰੇ ਦੇ ਵਸੇ ਹਰ ਸੋਏ ਕਾਲਤਾ ਤੀ ਠਾਂਦਾ ਹਰ ਨਾਉ ਸਿਮਰ ਸਿਮਰ ਸਿਮਰ ਸਿਮਰ ਸਿਮਰ ਸਦਾ ਸੁਖ

ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸੇ ਪੂਰਨ ਹੋਏ ਆਸ ਭਗਤ ਪਾਏ ਆ ਤੁਮ ਪ੍ਰਗਾਸ ਤਿਤ ਘਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ।

ਨਿਧਾਰ ਅਣਕਿ ਉਪਾਵਨ ਛੂਟਨ ਹਾਰੇ ਸਿਮਰਤ ਸਾਹਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ ਦਿਨ ਨਾਨਕ ਫਲ ਪਾਏ ਸੰਗ ਨ ਚਾਲਸ ਤੇ ਰਹਿ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟਾਂਬਿਰ ਬਨ ਤਾਇਣ ਤੇ ਕਹ ਤੁਮ ਕਵਣ ਸਨਾਥਾ ਰਾਜ ਰੰਗ ਮਾਇਆ ਵਿਸਤਾਰੇ ਤੇ ਕਹ ਕਵਣ ਛੁਟਕਾਰੇ।

ਖਫੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗੁਰਾਸ ਹਰਨਾਮ ਸੰਭਾਲ ਛਾੜ ਸਿਆਣ ਸਗਲੀ ਮਣਾ ਸਾਧ ਸੰਗ ਪਾਵ ਹੈ ਸਚਤਨ ਹਰ ਪੂੰਜੀ ਸੰਚ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰੇ ਏਕੋ ਦੇਹ ਕਹੋ ਨਾਨਕ ਜਾਗ ਕਹਿ ਮਸਤ ਕਲੇਖ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਬਣਿਆ ਹੈ ਏਕ ਕੇ ਗੁਣ ਗਾਓ ਅਨੰਤ ਮਨ ਤਨ ਜਾਵ ਏਕ ਭਗਵੰਤ ਏਕੋ ਏਕ ਏਕ ਹਰਿਆਮ ਪੂਰਨ ਪੂਰੇ ਪ੍ਰਭ ਵਿਆਪਨਕ ਵਿਸਥਾਰ ਏਕ ਦੇ ਭੈ ਏਕ ਰਾਜ ਪ੍ਰਾਸ਼ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਗੁਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ

ਸਮਝਿਆ ਹੈ। ਸਾਜਣ ਸੰਤ ਕਰੋ ਇਹੋ ਕਾਮਾਨ ਤਿਆਗ, ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਓ, ਆਪ ਜਪੋ ਅਵਰਹਿ ਨਾਮ ਜਪਾਓ, ਭਗਤ ਭਾਏ ਧਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂੜ ਜਾਤ ਪਾਏ ਬਿਸਰਾਮ, ਸਗਲ ਦੂਖ ਕਾਵਤ ਨਾਸ, ਨਾਨਕ ਨਾਮ ਜਪੋ ਗੁਣਤਾਸ,

ਪ੍ਰਤੀ ਆਪ ਕਥੇ ਆਪ ਸੁਣ ਲੈ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸਿੱਟ ਉਪਾਏ ਆਪਣੇ ਭਾਣੇ ਲੈ ਸੁਭਾਏ ਤੁਮ ਤੇ ਭੈਣ ਨਾ ਹੀ ਕਰਿਓ ਆਪਣੇ ਸੁਤ ਸਭ ਜਗਤ ਪ੍ਰਿਓਏ ਜਾ ਕੋ

ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਰ ਵਰ ਕਾਂ ਗੁਜਾਏ ਸਭ ਸਰੇਕ ਨੇ ਨਿਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਧ ਗੁਣ ਦਾਨ ਬੇਅੰਤੇ ਪਾਰ ਨਾਨਕ ਦਾਸ ਦਾ ਬ੍ਰਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਹ ਪ੍ਰਤ ਪਾਲੇ ਜੀਅਨ ਬੋ ਭਾਤ ਜੋ ਜੋ ਰਚੇ ਉਸ ਤਿਸ ਧਿਆਤ ਜਿਸ ਭਾਵੇ ਤਿਸ ਲੈ ਮਿਲਾਏ ਕੰਮ ਜਿਸ ਭਾਵੇ ਤਿਸ ਲੈ ਮਿਲਾਏ ਕਰੇ ਭਗਤ ਕਰੇ ਆਤਮ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਵਿਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਹ ਨ ਬਿਰਥੀ ਜਾਏ ਸੇਵਕ ਸੇਵਾ ਬਣੇ ਆਈ ਹੁਕਮ ਬੂਝ

ਕਿਰਪਾ ਤੇ ਪ੍ਰਾਣੀ ਛੁਟੈ ਜਿਸ ਬ੍ਰਹਮ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਸੁਖ ਚਿੰਤਾ ਜਾਇ ਮਿਟੇ ਓਂਕਾਰ ਤੇ ਜਨ ਕੋ ਕੋਈ ਨ ਪਉ ਤ੍ਰਿਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਰੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ ਨਿਹਾਲ ਤਾਕੇ ਨਿਕਨਾਵਦ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨ ਕਰ ਧਿਆ ਸਰੋਕ

ਜਸੋ ਜੀ ਪਾਏ ਨਾਨਕ ਤੇ ਜਨਿਆ ਬੁਝਾਏ ਸਰਬ ਭੂਤ ਅਵਰਤਾਰਾ ਸਰਬ ਨੈਣਿਆ ਭਿਖ ਨਿਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪਿ ਸੁਨਾਵਣ ਜਾਣ ਖੇਲ ਬਣਵਾਇਆ ਗਿਆ ਕਾਰੀ ਕੀਨੀ ਮਾਇ ਸਭ ਕਹਿ ਮਾਧ ਲਿਪਤ ਰਹੇ ਜੋ ਕਿਤ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੇ ਕਹੋ ਕਿਨੇ ਕਛ ਕਰਾਂ ਆਪਲਾ ਕਰਤੂਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦ ਪੋਤ ਆਪਣੇ ਸੰਗ ਰਾਜ ਤਾਂ ਕਿ ਗਦਮਿਤ ਕਹੀ ਨਾ ਜਾਏ ਦੂਸਰੇ ਦੱਸੋ ਜੀ ਪਾਏ ਤਿਸਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨ ਕਿਹੋ ਜਾਣ ਜੋ ਜਾਣੇ ਤਿਹ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਨੀਵਨ ਮੁਗਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹਿ ਸੁਭਾਵ

ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਦੀ ਕਾਹੇ ਆਧਾਰ ਉੱਤਮ ਸਲੋਕ ਸਾਧ ਕੇ ਭਜਨ ਮਲੀਕ ਲਾਲ ਹੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਵਤਾਰੇ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਲਾ ਗਾ ਰੰਗ ਜੈ ਜੈ ਸਬਦ ਨਾਹਦ ਵਾਜੇ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਕਪਾਲ ਮਹਾਂਤ ਕੇ ਮਾਥੇ ਨਾਨਕ ਕੁਦਰੇ ਤਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਠ ਭੈ ਸਬਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਵਤ ਰਹਤੇ ਰਾਮ ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਹ ਤਿਤ ਕਰ ਹੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤਨ ਧਾਨ ਸਰਬਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਇ ਸਥਾਨ ਬੌਰ ਨ ਹੋਵੇ ਆਵਣ ਜਾਣ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ

ਵਡਿਆਈ। ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈ ਹੈ।

ਗਦ ਕਹੀ ਨੰਦਾਏ ਦੇਖੋ ਕਹਿ ਪਿੱਛੇ ਬਚਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਏ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨੈ ਮਹ ਚੁਟਾ ਨਾ ਖਾਏ ਮਨੈ ਜਮ ਕਹਿ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਾਛੋ ਪ੍ਰਗਟ ਜਾਏ ਮਨੈ ਮਗ ਨਾ ਚੱਲੈ ਪੰਥ ਮਨੈ ਧਰਮ ਸਥਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ।

ਓਂਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਾਖ ਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਤ ਪਾਵੈ ਸਾਹਿ ਭਰੇ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰਾ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜਾ ਤਿਆਖ ਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਗ ਨਿੰਦਾ ਸੇ ਕਰੈ ਭਾਵ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੈ ਲਿਖਿਆ ਤੇ ਸਿਰ ਨਾਹੇ ਜੇ ਫਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾ ਓ ਵਿਣਾਵੈ ਨਾਹੀ ਕੋ ਥਾਉ।

ਮੱਥੇ ਘਾੜਦ ਕਰੀਆਂ ਬਹੁਤਿਆਂ ਨੂੰ ਤਾਂ ਕਿ ਗੱਲਾਂ ਕੱਤਿਆਂ ਨਾ ਜਾਏ ਜੇ ਕੋਕੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮ

नमः सर्वकर्ता

ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਿਤ ਵਾਸ ਕੇ ਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੋ

ਵਿਚਾਰਿਆ ਇੱਕ ਭਰਮ ਭੁਲੇ ਫਿਰੇ ਦੈ ਦਿਸਕ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਆਖਸ ਕੇ ਕਰੈ ਕਹਾਣੀ ਅਕਥ ਕੇਰੇ ਕਤ ਦੁਆਰੇ ਪਾਈਏ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਚਤੁਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਹੇ ਮਾਇਆ ਮੋਣੀ ਜਿਨ ਇਤ ਭਰਮ ਬੁਲਾਇਆ

ਪਵਿੱਤ ਹੋਏ ਸਹਿਜਨਾ ਜਿਨੀ ਹਰਤਿਆਇਆ ਹਰਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸੁਪ ਸੰਗਤ ਸਵਾਇਆ ਕਹਿ ਦੇ ਪਵੇ ਸੁਣਦੇ ਪਵੇ ਸਿਪ ਜਿਨੀ ਮਨ ਵਸਾਇਆ ਕਹਿ ਨਾਨਕ ਸਿਪ ਜਿਨ ਗੁਰਮੁਖ ਹਰ ਹਰ ਧਿਆਇਆ

ਬਿਨ ਸਗਰੋ ਮੁਕਤ ਨਾ ਪਾਵੈ। ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਗਰੋ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥੈ ਕੋਈ ਪੁੱਛ ਬਾਬੇ ਕੀ ਆ ਜਾਏ। ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ, ਕਛੂ ਨਾ ਜਾਣੀ ਚੱਜਣ ਕਹਿ ਲਿਆ ਮਾਇਆ ਬੋਲਣ ਭੈਰ ਬਾਣੀ, ਕਹਿ ਨਾਨਕ

ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ

ਚਾਵੇ ਉਸ ਨੂੰ ਕਹਿ ਪੋਏ ਨਾ ਸਕੇ ਜਿਸ ਨੂੰ ਆਪਣੇ ਲਵੇ ਲਾਵੇ ਆਪਣੇ ਲਵੇ ਆਪੇ ਲਾਏ ਗੁਰੂ ਸਦਾ ਸੰਭਾਲੀਏ ਕਹਿ ਨਾਨਕੇ ਵੜਦਾਤਾ ਸੁਖ ਮਨੋ ਵਿਸਾਰੀਏ ਜੈਸੀ ਅਗਨ

ਧੰਨ ਦਿਨ ਮਿਲਿਆ ਦਿਨਾ ਰਿਹਾ ਪੇ ਭਾਣਾ ਕਹਿ ਨਾਨਕ ਰਸ ਮੇਰੇ ਮਨ ਹੋ ਆਪਣ ਜਾ ਰਾਏ ਰਸਨਾ ਤੂੰ ਅੰਦਰਸ ਰਸ ਰੇ ਤੇਰੇ ਪਿਆਸ ਨਾ ਜਾਏ।

ਕਹਿ ਨਾਨਕ ਸਚਕਾ ਮੁੰਦ ਰਚਿਆ ਜੋਤਰਾ ਖੇਤਾਂ ਤੋਂ ਜਗ ਮਹਿ ਆਇਆ ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਕੇ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨਹਿ ਸਕੇ ਸੋਗ ਦੁਖ ਨਾ ਵਿਆਪੈ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖੋ ਟਲ ਗੁਰੂ ਸੇਵੀ ਹੈ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੇ, ਜਨਮ ਮਰਨ ਦੁੱਖ ਜਾਏ ਹੋਵੈ, ਸਿਫਤ ਖੈ ਸਾਮਦੇ, ਨੁਰ ਅਰਸ਼ੋਂ ਕੁਰਸੋਂ ਚੱਟੀਐ, ਟੁੱਧ ਡਿੱਠੇ ਸੱਚੇ ਪਾਤਸ਼ਾਹ ਮਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰ, ਜਿਨ੍ਹਾਂ ਨੇ ਆਪ ਗੋਦ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਦੇ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਸਰਵਣ ਕਰਵਾਈਆਂ। ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਗੁਰੂ ਸਾਹਿਬ ਖਿਮਾ ਬਖਸ਼ਿਸ਼ ਕਰਨ। ਆਓ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪੌੜੀ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬੇਲੇ ਤਾਂ ਨਦਰੀਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰੋ ਕਮਸਤਕ ਹੱਥ ਧਰ ਵਿੱਚੋਂ ਮਾਰ ਗੱਡੀਆਂ ਮੁਰਿਆਈਆਂ ਸਹਿਤ ਉੱਠੈ ਨੋ।

0: ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸਿੱਖ ਸੰਗਤਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸਨ ਫਰਾਂਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ। ਸੋ ਇਹ ਸ਼ਨੀਵਾਰ ਨੂੰ 6 ਜੂਨ ਨੂੰ ਜੋ ਹੋ ਰਹੇ ਹਨ, ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀਆਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਅਤੇ ਇਸੇ ਸੰਬੰਧ ਵਿੱਚ ਹੀ ਜੋ ਬੀਬੀਆਂ ਵੱਲੋਂ ਸੁਖਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ ਹਨ। ਐਤਵਾਰ ਨੂੰ 7 ਤਰੀਕ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠਾਂ ਦੇ ਭੋਗ ਪੈਣੇ ਹਨ। ਆਪਣੇ ਕੋਲ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅੱਜ ਤੋਂ ਪਹੁੰਚ ਰਹੇ ਹਨ ਅਤੇ ਨਾਲ ਹੀ ਭਾਈ ਮਹਿਰ ਸਿੰਘ ਜੀ ਕੁਸ਼ਰ ਚੰਡੀਗੜ੍ਹ ਵਾਲੇ ਪਹੁੰਚੇ ਹੋਏ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਅਤੇ ਇੰਟਰਨੈੱਟ ਰਾਹੀਂ ਘਰਾਂ ਵਿੱਚ ਸਰਵਣ ਕਰ ਰਹੇ ਗੁਰੂ ਘਰ ਤੋਂ ਉਹ ਵੀ ਸੰਗਤ ਰੂਪ ਹਨ ਜੋ ਜੁੜ ਬੈਠੇ ਹਨ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਫ੍ਰੀ ਮਾਊਂਟ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਹੀ ਜੋ ਕਿ ਗੁਰੂ ਘਰ ਦੀ ਮਰਿਆਦਾ ਹੈ ਜੀ, ਅੰਮ੍ਰਿਤ ਵੇਲੇ ਰੋਜ਼ਾਨਾ ਇੱਥੇ ਸੰਗਤ ਵੱਲੋਂ ਨਾਮ ਜਪਿਆ ਜਾਂਦਾ ਹੈ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਵਾਹਿਗੁਰੂ ਜੀ ਦੇ ਅੱਗੇ ਕੀ ਰੱਖਿਆ ਜਾਵੇ। ਜਿਸ ਨੂੰ ਵੇਖ ਕੇ ਉਹ ਪ੍ਰਸੰਨ ਹੋਣ, ਫੇਰ ਕੇ ਅੱਗੇ ਰੱਖੀਏ ਉਹਦਾ ਦਰਬਾਰ ਦਿਸੇ। ਮੂੰਹ ਦੇ ਨਾਲ ਕਿਹੜੇ ਬਚਨ ਬੋਲੀਏ ਉਹ ਸਾਨੂੰ ਪਿਆਰ ਕਰਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਿੱਤਰ ਬਜਬ ਜੀ ਸਾਹਿਬ ਦੀ ਬਾਣੀ ਰੋਜ਼ਾਨਾ ਜੋ ਪੜ੍ਹਦੇ ਹਨ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਫੇਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ, ਉਹਦੇ ਅੱਗੇ ਕੀ ਰੱਖਿਆ ਜਾਵੇ ਉਹਦਾ ਦਰਬਾਰ ਦਿਸ ਪਵੇ। ਮਹਾਉ ਕੇ ਬੋਲਣ ਬੋਲੀਆ ਜਿਸਨ ਧਰੇ ਪਿਆਰ, ਆਪਣੇ ਮੁੱਖ ਦੇ ਨਾਲ ਕਿਹੜੇ ਬਚਨ ਕਿਹੜੇ ਬੋਲ ਬੋਲੀਏ ਜਿਹਨੂੰ ਸੁਣ ਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ। ਗੁਰੂ ਪਾਤਸ਼ਾਹ ਜੀ ਅੱਗੇ ਆਂਸਰ ਵੀ ਦੇ ਰਹੇ ਹਨ, ਉੱਤਰ ਦੇ ਰਹੇ ਹਨ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੋਵੇ, ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ, ਉਹਦਾ ਨਾਮ ਮਨੁੱਖ 'ਤੇ ਹੋਵੇ ਅਤੇ ਉਹਦੇ ਵਾਹਿਗੁਰੂ ਜੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਜਾਵੇ ਜੀ। ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਪ੍ਰਥਮ ਨਾਮ ਜਪਿਆ ਗਿਆ, ਉਪਰੰਤ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਬਿਰਾਜਮਾਨ ਹੋ ਕੇ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ, ਸਾਨੂੰ ਬਖਸ਼ਿਸ਼ ਕੀਤੇ ਜਵਾਬ ਜੀ ਨੇ ਸਰਵਣ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਪਿੱਤਰ ਮੁਖਵਾਕ ਸੂਹੀ ਰਾਹ ਵੀ ਸਾਨੂੰ ਬਖਸ਼ਿਸ਼ ਕੀਤਾ ਹੈ। ਉਪਰੰਤ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਪੰਜਾਬ ਸੁਖਨੇ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ। ਹੁਣ ਸਮਾਂ ਹੈ ਜੀ ਰੋਜ਼ਾਨਾ ਗੁਰੂ ਘਰ ਦੀ ਮਰਿਆਦਾ ਅਨੁਸਾਰ ਪਿੱਤਰ ਹੁਕਮ ਮੁਖਵਾਕ ਦੀ ਕਥਾ ਦਾ। ਸਾਧ ਸੰਗਤ ਜਿੱਤੇ ਸਿੰਘ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਹੁਕਮਾਂ ਨੂੰ ਵਿਚਾਰ ਕਰਨੀ ਹੈ, ਪਿੱਤਰ ਹੁਕਮ ਦੀ ਵਿਚਾਰ ਕਰਨੀ ਹੈ। ਅੱਜ ਉੱਥੇ ਹੀ ਪਿੱਤਰ ਦਿਹਾੜੇ ਜੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ, ਅੱਜ ਤੋਂ ਪ੍ਰਾਰੰਭ ਹੋ ਗਏ ਹਨ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦੀ ਦਿਹਾੜੇ। ਸਾਡੇ ਘੱਲੂਘਾਰੇ 3 ਹਨ ਜੀ। ਪਹਿਲਾ ਛੋਟਾ ਘੱਲੂਘਾਰਾ ਜਿਸ ਵਿੱਚ 15 ਤੋਂ ਲੈ ਕੇ 20,000 ਦੀ ਗਿਣਤੀ ਹੈ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਦੇ ਸ਼ਹੀਦਾਂ ਦੀ। ਦੂਜਾ ਵੱਡਾ ਘੱਲੂਘਾਰਾ ਹੈ ਜਿਸ ਵਿੱਚ 35,000 ਤੱਕ ਸ਼ਹੀਦ ਸਿੰਘ ਸਿੰਘਣੀਆਂ ਸ਼ਹੀਦ ਹੋਏ, ਬੱਚੇ ਸ਼ਹੀਦ ਹੋਏ। ਅਤੇ ਇਹ ਜਿਹੜਾ ਘੱਲੂਘਾਰਾ ਹੈ ਮਹਾ ਘੱਲੂਘਾਰਾ ਹੈ ਜੀ, ਜਿਸ ਵਿੱਚ ਗਿਣਤੀ ਲੱਖਾਂ ਤੋਂ ਵੀ ਗਾਂ ਟੱਪ ਗਈ ਹੈ, ਜਿੱਥੇ ਉਹਨਾਂ ਸੂਰਮਿਆਂ ਨੇ ਸਮੇਂ ਦੀ ਸਰਕਾਰ ਨਾਲ ਟੱਕਰ ਲੈਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਪ ਜੀ ਭਲੀਭਾਂਤ ਜਾਣੂ ਹੋ, ਅੱਜ 1 ਜੂਨ ਹੈ। ਅੱਜ ਤੋਂ ਹੀ ਹਰਿਮੰਦਰ ਸਾਹਿਬ ਵੱਲ, ਸ੍ਰੀ ਅਕਾਲ ਤਖਤ ਸਾਹਿਬ ਵੱਲ ਗੋਲੀਆਂ ਫੌਜਾਂ ਵੱਲੋਂ, ਆਪ ਭਾਰਤੀ ਸਰਕਾਰ ਦੀਆਂ ਹਿੰਦੁਸਤਾਨ ਦੀਆਂ ਫੌਜਾਂ ਵੱਲੋਂ ਦਾਗਣੀਆਂ ਸ਼ੁਰੂ ਹੋ ਗਈਆਂ। ਅੱਜ ਬਾਬਾ ਅਟਾਲ ਸਾਹਿਬ 'ਤੇ ਜੋ ਸ਼ਹੀਦ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਅੱਜ ਸ਼ਹੀਦ ਹੋਏ ਸਨ। ਰੋਜ਼ਾਨਾ ਹੀ ਸ਼ਹੀਦੀਆਂ ਦਾ ਦੌਰ ਚੱਲਦਾ ਗਿਆ, 6 ਜੂਨ ਤੱਕ ਲਗਾਤਾਰ ਇਹ ਸ਼ਹੀਦੀਆਂ ਹੁੰਦੀਆਂ ਰਹੀਆਂ। ਜਿੱਥੇ ਸਿੰਘ ਸ਼ਹੀਦ ਹੋਏ, ਜਿੱਥੇ ਸੂਰਮੇ ਸ਼ਹੀਦ ਹੋਏ, ਉੱਥੇ ਸਰਕਾਰ ਵੱਲੋਂ ਐਸੀ ਵਿਉਂਤ ਬਣਾਈ ਗਈ, ਕੱਲ੍ਹ ਤੱਕ ਸਭ ਸੰਗਤਾਂ ਨੂੰ, ਜਿੱਥੇ ਆਪ ਜਾਣਦੇ ਹੋ ਕਿ ਇਹ ਮਹੀਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਹੈ, ਉਸ ਦਿਨ ਵੀ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ਼ਹੀਦਾਂ ਜੋ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸੰਗਤਾਂ ਇਕੱਤਰ ਹੋ ਰਹੀਆਂ ਸਨ, ਅੰਦਰ ਜਾਣ ਤਾਂ ਦੇ ਰਹੇ ਸਨ
ਪਰ ਬਾਹਰ ਨਹੀਂ ਜਾਂਦੇ ਰਹੇ ਸਨ। ਇੰਨੀ ਸੰਗਤਾਂ ਇਕੱਤਰ ਹੋਈਆਂ ਜਿੱਥੇ ਸ਼ਹੀਦ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਅੰਦਰ ਯੋਧਿਆਂ ਵਾਂਗੂ ਲੜਕੇ ਉੱਥੇ ਸੰਗਤਾਂ ਨੂੰ ਵੀ ਇਸ ਫੌਜ ਨੇ ਸ਼ਹੀਦ ਕੀਤਾ। ਤਾਂ ਹੀ ਇਹ ਗਿਣਤੀ ਬਹੁਤ ਜ਼ਿਆਦਾ ਹੈ ਪਹਿਲੇ ਘੱਲੂਘਾਰਿਆਂ ਤੋਂ। ਇਹ ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਦੇ ਅੰਦਰ ਗੁਲਾਮੀ ਦਾ ਜੋ ਕੰਸੈਪਟ ਹੈ ਉਹਨੂੰ ਕਦੀ ਵੀ ਨਹੀਂ ਪ੍ਰਵਾਨ ਕੀਤਾ ਸਿੱਖ ਨੇ। ਸਾਨੂੰ ਗੁਲਾਮ ਰਹਿਣਾ ਨਹੀਂ ਆਉਂਦਾ, ਗੁਲਾਮੀ ਦੀਆਂ ਜੰਜੀਰਾਂ ਤੋੜਨੀਆਂ ਆਉਂਦੀਆਂ ਹਨ। ਜੇ ਇਸ ਨੂੰ ਵਿਚਾਰੀਏ ਤਾਂ ਸਾਨੂੰ ਪਿੱਛੇ ਪੁਰਾਤਨ ਸਮੇਂ ਜਾਣਾ ਪਏਗਾ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਆਲਮ ਸ਼ਾਹ ਉਸ ਤੋਂ ਪਹਿਲਾਂ ਜਦੋਂ ਹਿੰਦੁਸਤਾਨ 'ਤੇ ਰਾਜ ਕੀਤਾ ਤਾਂ ਉਹਨੇ ਇਹ ਸ਼ਰਤਾਂ ਰੱਖੀਆਂ ਗੁਲਾਮੀ ਦੀਆਂ ਕਿ ਹਿੰਦੂ ਨਾ ਘੋੜੀ 'ਤੇ ਚੜ੍ਹ ਸਕਦਾ ਹੈ, ਨਾ ਹੀ ਪੱਗ ਬੰਨ ਸਕਦਾ ਹੈ, ਅਤੇ 17 ਸ਼ਰਤਾਂ ਸਨ ਇਹੋ ਜਿਹੀਆਂ ਜਿਸ ਦੀਆਂ ਗੁਲਾਮੀ ਦੀਆਂ ਸ਼ਰਤਾਂ ਸਨ। ਜਿਸ ਵਿੱਚ ਇੱਕ ਇਹ ਵੀ ਗੱਲ ਸੀ, ਜਦੋਂ ਵੀ ਹਿੰਦੂ ਦੇ ਘਰ ਬੱਚਾ ਜਨਮ ਲਵੇਗਾ ਦਾਈ ਉੱਥੇ ਮੁਸਲਮਾਨ ਹੋਵੇਗੀ। ਤਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਦਾਈ ਦੌਲਤਾਂ ਮੁਸਲਮਾਨ ਸੀ। ਇਹ ਵਿਉਂਤ ਇੱਦਾਂ ਸੀ, ਉਸ ਦਾਈਆਂ ਨੂੰ ਸਰਕਾਰ ਵੱਲੋਂ ਮੁਸਲਮਾਨ ਸਰਕਾਰ ਵੱਲੋਂ ਸਮਝਾਇਆ ਗਿਆ ਸੀ, ਜਦੋਂ ਬੱਚਾ ਜਨਮ ਲਵੇ ਉਹਦੇ ਕੰਨ ਵਿੱਚ ਜੋ ਕਿ ਇਹਨਾਂ ਦਾ ਮੰਤਰ ਹੈ ਮੁਸਲਮਾਨਾਂ ਦਾ, ਆਇਤ ਹੈ ਇਹਨਾਂ ਦੀ ਲਾ ਇਲਾਹ ਇਲੱਲਾ ਮੁਹੰਮਦ ਰਸੂਲੁੱਲਾ, ਉਹਦੇ ਕੰਨ ਵਿੱਚ ਪੜਨਾ ਹੈ ਤਾਂ ਕਿ ਉਸ ਦੇ ਅੰਦਰ ਇਹ ਮੰਤਰ ਜਾਵੇ ਅਤੇ ਉਹ ਮੁਸਲਮਾਨ ਬਣੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਵੀ ਦਾਈ ਦੌਲਤਾਂ ਜੀ ਜਦੋਂ ਗੁਰੂ ਪਾਤਸ਼ਾਹ ਜੀ ਦਰਸ਼ਨ ਕੀਤੇ ਤਾਂ ਉਹਨੂੰ ਤਾਂ ਸੁੱਧ ਬੁੱਧ ਭੁੱਲ ਗਈ, ਤੂੰ ਰਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਹੈ। ਉਹਨੇ ਪੜ੍ਹਨਾ ਤਾਂ ਕੀ ਸੀ, ਉਹ ਆਪ ਹੀ ਦਰਸ਼ਨ ਕਰਕੇ ਨਿਹਾਲ ਹੋ ਗਈ। ਤਾਂ ਇਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦਿਆਂ ਗੁਰੂ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕੀਤੇ, 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ, ਅਤੇ ਇਹ ਚੱਲਦਿਆਂ ਚੱਲਦਿਆਂ ਜੋ ਕਿ ਸਿੰਘਾਂ ਨੇ, ਸਿੰਘਾਂ ਦਾ ਵੇਲਾ ਆਇਆ ਜੋ ਜੰਗਲਾਂ 'ਚ ਵੀ ਬਤੀਤ ਕੀਤਾ, ਪਰ ਗੁਲਾਮੀ ਦੀ ਜੰਜੀਰਾਂ ਨੂੰ ਤੋੜਦਿਆਂ ਹੋਇਆ ਖਾਲਸਾ ਰਾਜ ਵੀ ਆਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਪਰੰਤ। ਇਹ ਜੋ ਵਰਤਾਰਾ ਹਿੰਦੁਸਤਾਨ ਦਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਇਹ 1978 ਤੋਂ ਪ੍ਰਾਰੰਭ ਹੋਇਆ ਹੈ। 1978 ਵਿੱਚ ਵਿਸਾਖੀ ਵਾਲੇ ਦਿਹਾੜੇ ਦੇ ਉੱਤੇ 13 ਅਪ੍ਰੈਲ ਨੂੰ ਜੋ ਕਿ ਬੀ ਬਲੋਕ ਅੰਮ੍ਰਿਤਸਰ ਸਾਹਿਬ ਵਿਖੇ ਜੋ ਸਥਾਨ ਹੈ ਉੱਥੇ ਗੁਰਬਚਨਾ ਨਰਕਧਾਰੀਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਸ ਤੋਂ ਉੱਪਰ ਆਸਣ ਲਾ ਕੇ ਬੈਠਾ ਸੀ, ਤਾਂ ਗੁਰੂ ਕੇ ਸਿੰਘਾਂ ਨੇ ਇਹ ਅਰਦਾਸਾ ਸੋਧਿਆ ਜਿਸ ਵਿੱਚ ਅਖੰਡ ਕੀਰਤਨ ਜਥੇ ਦੇ ਸਿੰਘ ਵੀ ਸਨ, ਦਮਦਮੀ ਟਕਸਾਲ ਦੇ ਸਿੰਘ ਵੀ ਸਨ। ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਅਰਦਾਸਾ ਸੋਧਿਆ ਅਤੇ ਇਹ 13 ਸਿੰਘ ਸ਼ਹੀਦੀਆਂ ਪਾਉਣ ਵਾਸਤੇ ਗਏ। ਇਹਨਾਂ 13 ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕੁਰਬਾਨ ਹੋ ਕੇ ਇਹ ਸਮਾਂ ਜਿਹੜਾ ਹੈ ਉਦੋਂ ਪ੍ਰਾਰੰਭ ਹੁੰਦਾ ਹੈ ਜੋ ਕਿ 1984 ਦਾ ਘੱਲੂਘਾਰਾ ਜੋ ਵਰਤਦਾ ਹੈ ਉਪਰੰਤ ਵਿੱਚ। ਇਹ ਘੱਲੂਘਾਰਾ ਨਾ ਤਾਂ ਭੁੱਲਣ ਯੋਗ ਹੈ ਨਾ ਹੀ ਭੁਲਾਇਆ ਜਾ ਸਕਦਾ ਹੈ। ਇਸੇ ਹੀ ਘੱਲੂਘਰ ਨੂੰ ਯਾਦ, ਮਹਾਂ ਘੱਲੂਘਰ ਨੂੰ ਯਾਦ ਕਰਦਿਆਂ ਹੋਇਆ ਸਾਧ ਸੰਗਤ ਜੀ ਸੀ ਹਰ ਸਾਲ ਜੋ ਕਿ ਹੁਣ ਆਉਣ ਵਾਲਾ 6 ਜੂਨ ਸ਼ਨਿਚਰਵਾਰ ਹੈ ਸੈਨ ਫਰਾਂਸਿਸਕੋ, ਇਹਨਾਂ ਸਮੂਹ ਸ਼ਹੀਦਾਂ ਨੂੰ, ਸ਼ਹੀਦੀ ਘੱਲੂਘਾਰੇ ਨੂੰ ਯਾਦ ਕਰਦਿਆਂ ਹੋਇਆ ਆਪਾਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਕੱਢਣੀ ਹੈ, ਜੋ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਵੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜੀ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਪਰਿਵਾਰਾਂ ਸਹਿਤ, ਕਿਉਂਕਿ ਜੇ ਅਸੀਂ ਆਪਣੇ ਇਤਿਹਾਸ ਨੂੰ, ਆਪਣੇ ਸ਼ਹੀਦਾਂ ਨੂੰ ਯਾਦ ਰੱਖਾਂਗੇ ਤਾਂ ਹੀ ਸਾਡੀ ਕੌਮ ਜ਼ਿੰਦਾ ਰਹਿ ਸਕਦੀ। ਅੰਦਰ ਸਾਡੇ ਉਹ ਭਾਵਨਾ, ਉਹ ਸ਼ਹੀਦੀ ਦੀ ਭਾਵਨਾ ਵੀ ਸਾਡੇ ਅੰਦਰ ਜਿੰਦਾ ਰਹਿ ਸਕਦੀ ਹੈ ਜੇ ਸ਼ਹੀਦਾਂ ਨੂੰ ਅੰਦਰ ਵਸਾ ਕੇ ਰੱਖਾਂਗੇ, ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਰੱਖਾਂਗੇ, ਸ਼ਹੀਦ ਕੀ ਹੀ ਸ਼ਹੀਦਾਂ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਾਂਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਇਹ ਪਵਿੱਤਰ ਮੁਖਵਾਕ ਜੋ ਸਾਨੂੰ ਬਖਸ਼ਿਸ਼ ਹੋਇਆ ਹੈ, ਜਿਸ ਦੀ ਰਾਹੋ ਦੀ ਤੁੱਕ ਹੈ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ
जन्म मरण मोह दुख साधु संग से सूही राग है अते धन गुरु अर्जन देव महाराज जी वालों बख्शिश किया है शब्द है। नाम निधान वाहगुरु जी का जो नाम है वह निधान है गुणा का खजाना है भाव नाम निधान अपार जिदा कोई पारावार नहीं पाया जा सकता वो कित्थे वसदा है भगतां दे मन विच वसदा है जाके ते जन्म मरण दुख साधु संग साधु इत्थे गुरु की संगत है जी। नाम निधान अपार भगतां मन वसै जे वस जावे जिन्हां दे वसदा है भगतां दे उन्हां दा फिर जन्म मरण ते मोह दा दुख जिहड़ा है वह गुरु की शरण पिया नाम की प्राप्ति कित्या वह नस जाता है जन्म मरण का जो दुख है वह फिर रहिंदा नहीं है जिन्हां दे भगतां दे अंदर ये नाम का वासा हो जाता है। गुरु पातशाह जी प्रारंभ में सानू बख्शिश करते हैं।

ਹਨ। ਇਹਨਾਂ ਦੇ ਪੜ੍ਹਨ ਦੇ ਨਾਲ ਇਹਨਾਂ ਵਿੱਚ ਨਾਮ ਦੀ ਮਹਿਮਾ ਨਹੀਂ ਹੈ, ਇਹਨਾਂ ਦੇ ਪੜ੍ਹ ਕੇ ਇਹਨਾਂ ਨੂੰ ਪੁਕਾਰ ਪੁਕਾਰ ਕੇ ਇਹਨਾਂ ਦੇ ਕਰਮ ਕਾਂਡਾਂ ਨੂੰ ਪੁਕਾਰ ਕੇ ਜੋ ਵਾਦ ਵਾਜ ਪੈਂਦੇ ਹਨ ਉਹ ਇੱਕ ਗੱਲ ਹੀ ਹੋਸ਼ੀਆਂ ਗੱਲਾਂ ਕਰ ਰਹੇ ਹਨ ਜੋ ਇਹਨਾਂ ਦੇ ਵਾਦ ਵਾਜ ਪੈਂਦੇ ਹਨ।

ਉਹ ਇੱਕ ਗੱਲ ਹੀ ਹੋਸ਼ੀਆਂ ਦੀ ਤਰ੍ਹਾਂ ਹੈ ਜੇ ਨਾਮ ਦੀ ਗੱਲ ਨਹੀਂ ਕੀਤੀ ਜਾਂਦੀ। ਵੇਦ ਪੁਰਾਣ ਸਿਮਰਤ ਸਭ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ, ਏਕ ਅੱਖਰ ਕੀ ਹੈ ਜੀ? ਹੈ ਇਹ ਅੱਖਰ ਹੈ ਵਾਹਿਗੁਰੂ ਨਾਮ। ਜੋ ਗੁਰਮੁਖ ਜਾਪੇ ਖੱਖੇ ਨੂੰ ਸਿਹਾਰੀ ਹੈ, ਜੋ ਗੁਰੂ ਤੋਂ ਨਾਮ ਲੈ ਕੇ, ਗੁਰੂ ਦੇ ਸਨਮੁਖ ਹੋ ਕੇ ਨਾਮ ਲੈ ਕੇ ਏਕ ਅੱਖਰ ਜੋ ਜਪਦਾ ਹੈ ਤਾਂ ਕਿ ਨਿਰਮਲ ਸੋਈ, ਉਹਦਾ ਜੀਵਨ ਨਿਰਮਲ ਭਾਵ ਜੀਵਨ ਯੁਕਤ ਉਹਨੂੰ ਪਛਾਣ ਆ ਜਾਂਦੀ ਹੈ। ਜੋ ਵਾਹਿਗੁਰੂ ਜੀ ਦੇ ਨਾਮ ਵਿੱਚ ਨਾਮ ਨੂੰ ਜਪਦਿਆਂ ਹੋਇਆ ਆਪਣੇ ਜੀਵਨ ਨੂੰ ਯੁਕਤ ਨੂੰ ਪਛਾਣ ਲੈਂਦੇ ਹਨ। ਪਰ ਵੇਦ ਕਤੇਬ ਸਿਮਰਤ ਸਭ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ। ਮੁਕਤੀ ਭਾਵ ਵਿਕਾਰਾਂ ਤੋਂ ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਵੇਦ ਕਤੇਬ ਸਿਮਰਤ ਸਭ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ। ਵੇਦ ਕਤੇਬ ਪਿਫਤਰਾ ਭਾਈ ਦਿਲ ਕਾ ਫਿਕਰ ਨ ਜਾਏ, ਸ਼ਾਂਤੀ ਨਹੀਂ ਮਿਲੇਗੀ ਇਹਨਾਂ ਨੇ। ਵੇਦ ਕਤੇਬ ਪਿਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖਦਾਏ। ਟੁਕਦਮ ਇਸ ਮਨ ਨੂੰ ਨਾਮ ਦੇ ਰਾਹੀਂ ਟਿਕਾ ਲਓ ਤਾਂ ਵਾਹਿਗੁਰੂ ਜੀ ਹਾਜ਼ਰ ਹਜ਼ੂਰ ਦਿਖਣ ਲੱਗ ਪਣਗੇ। ਵੇਦ ਕਤੇਬ ਸਿਮਰ ਸਭ ਸ਼ਾਸਤ ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ ਤਾਂ ਕਿ ਨਿਰਮਲ ਸੋਈ। ਸਿਮਰਤ ਵੇਦ ਪੁਰਾਣ ਪੁਰ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਇਹਨਾਂ ਸਿਮਰਤੀਆਂ ਵੇਦਾਂ ਅਤੇ ਪੁਰਾਣਾਂ ਨੂੰ, ਇਹਨਾਂ ਦੇ ਕਰਮਕਾਂਡਾਂ ਨੂੰ ਵਿਚਾਰਨਾ, ਪੁਕਾਰਨਾ, ਪੁਕਾਰ ਕਰ ਦੱਸਣਾ ਕਰਮਕਾਂਡਾਂ ਨੂੰ, ਉਹਦੇ ਨਾਲ ਗੱਲ ਨਹੀਂ ਬੰਨੀ। ਜਿੰਨਾ ਚਿਰ ਨਾਮ ਨਹੀਂ ਵੱਸਦਾ, ਨਾਮ ਸਾਧੂ ਦੇ ਸੰਗ ਰਾਹੀਂ ਪ੍ਰਾਪਤ ਨਹੀਂ ਹੁੰਦਾ, ਨਾਮ ਨਿਧਾ ਉਹ ਨਾਮ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਤੋਂ ਪ੍ਰਾਪਤ ਹੁੰਦਾ ਹੈ। ਨਾਮ ਦੇ ਦਾਤੇ ਸਤਿਗੁਰੂ ਹਨ, ਨਾਮ ਦੇ ਦਾਤੇ ਅੱਜ ਪੰਜ ਪਿਆਰੇ ਹਨ। ਪੰਜ ਪਿਆਰੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਵਰਤ ਕੇ ਗੁਰੂ ਪਾਤਸ਼ਾਹ ਜੀ ਨਾਮ ਪੰਜਾਂ ਪਿਆਰਿਆਂ ਰਾਹੀਂ ਸਾਨੂੰ ਮਿਲਦਾ ਹੈ। ਨਾਮ ਬਿਨਾਂ ਸਭ ਕੂੜ ਸਭ ਝੂਠ ਹੈ ਅਤੇ ਗੱਲ ਹੀ ਹੋਛੀਆਂ ਹਨ। ਇਹ ਜਿਹੜੀ ਵੇਦ ਅਤੇ ਸਿਮਰਤ ਅਤੇ ਪੁਰਾਣ ਦੀਆਂ ਜਿਹੜੀਆਂ ਗੱਲਾਂ ਹਨ ਇਹ ਸਭ ਹੋਛੀਆਂ ਹਨ। ਸਿਮਰਤ ਸ਼ਾਸਤਰ ਪਾਪ ਵੇਦ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਬਚਨ ਜੋ ਰੋਜ਼ਾਨਾ ਨਿਤਨੇਮ ਕਰਦੇ ਹਨ ਆਨੰਦ ਸਾਹਿਬ ਦੀ ਬਾਣੀ ਵਿੱਚ ਹੁੰਦਾ ਹੈ। ਸਿਮਰਤ ਸ਼ਾਸਤਰ ਇਹ ਪੁੰਨ ਪਾਪਾਂ ਦੀ ਵਿਚਾਰ ਕਰਦੇ ਹਨ, ਕਰਮਕਾਂਡਾਂ ਦੀ ਵਿਚਾਰ ਕਰਦੇ ਹਨ, ਇਹ ਤੱਤ ਦੀ ਸਾਰ ਨਹੀਂ ਜਾਣਦੇ। ਤੱਤੇ ਸਾਰ ਨਾ ਜਾਣੀ ਕਿਉਂ ਜੀ? ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਗੁਰੂ ਤੋਂ ਬਗੈਰ ਤੱਤ ਦੀ ਵਾਹਿਗੁਰੂ ਜੀ ਦੇ ਹੋਣ ਦੀ ਸਮਝ ਨਹੀਂ ਆ ਸਕਦੀ। ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਤਿਹਾਂ ਗੁਣਾਂ ਵਿੱਚ ਰਜੋ ਤਮੋ ਅਤੇ ਸਤੋ, ਇਹਨਾਂ ਵਿੱਚ ਇਹ ਸੰਸਾਰ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਾਲੇ ਆਪਣੀ ਸਾਰੀ ਜ਼ਿੰਦਗੀ ਸੁੱਤਿਆਂ ਇਹ ਮੋਹ ਦੀ ਨੀਂਦ ਵਿੱਚ ਗੁਜ਼ਾਰ ਦਿੰਦੇ ਹਨ। ਰਜੋ ਤਮੋ ਅਤੇ ਸਤੋ, ਰਜੋ ਸੰਸਾਰ ਪਦਾਰਥਾਂ ਵਿੱਚ, ਤਮੋ ਇੱਕ ਅਹੰਕਾਰ ਗੁੱਸਾ ਅਤੇ ਕ੍ਰੋਧ ਵਿੱਚ, ਤਮੋ ਬਿਰਤੀ, ਅਤੇ ਸਤੋ ਸਾਧਸੰਗ ਦੀ ਸਤੋ ਵਿੱਚ ਅਸੀਂ ਕਦੀ ਕਦੀ ਆਉਂਦੇ ਹਾਂ। ਇਹਨਾਂ ਦੋਨਾਂ 'ਚ ਤਾਂ ਆਉਂਦੇ ਹਾਂ, ਰਜੋ ਅਤੇ ਤਮੋ 'ਚ ਤਾਂ ਤੁਰੇ ਫਿਰਦੇ ਹੈ ਸੰਸਾਰ, ਪਰ ਸਤੋ ਵਿੱਚ ਕਦੀ ਕਦੀ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਸੰਗਤ ਬੈਠੇ ਹੋਈਏ ਅਤੇ ਕਿਤੇ ਸ਼ਬਦ ਦੀ ਚੋਟ ਵੱਜੀਏ ਅਤੇ ਸਾਨੂੰ ਪਰਮੇਸ਼ਰ ਦੀ ਯਾਦ ਆਵੇ, ਉਹ ਸਤ ਸੰਗਤ ਵਿੱਚ ਆ ਕੇ ਸਤੋ ਗੁਣ ਪ੍ਰਾਪਤ ਹੁੰਦਾ ਹੈ। ਕਿਤੇ ਕਿਤੇ ਅਸੀਂ ਪਾਠ ਕਰਦਿਆਂ ਜੁੜ ਜਾਈਏ, ਅਰਦਾਸ ਕਰਦਿਆਂ ਜੁੜ ਜਾਈਏ, ਉਹ ਸਤੋ ਗੁਣ ਕਿਤੇ ਕਿਤੇ ਆਉਂਦਾ ਹੈ। ਇਹ ਸਤੋ ਗੁਣ ਦੂਜੇ ਗੁਣਾਂ ਤੋਂ ਉੱਚੇ ਹੈ। ਇਹ ਤੋਂ ਉੱਪਰ ਹੈ ਚੌਥਾ ਗੁਣ, ਕਿਹੜਾ ਜੀ? ਚੌਥਾ ਪਦ। ਉਹਦੇ ਵਿੱਚ ਜਦੋਂ ਗੁਰਮੁਖ ਚਲੇ ਜਾਂਦੇ ਨੇ ਉਹ ਫਿਰ ਇਹਨਾਂ ਰਜੋ ਤਮੋ ਸਤੋ ਵਿੱਚ ਨਹੀਂ ਆਉਂਦੇ। ਚੌਥੇ ਪਦ ਦੀ ਪ੍ਰਾਪਤੀ 'ਤੇ, ਇਹ ਤਿੰਨਾਂ ਗੁਣਾਂ 'ਚੋਂ ਨਿਕਲ ਕੇ ਗੁਰਮੁਖ ਚੌਥੇ ਪਦ ਦੀ ਪ੍ਰਾਪਤੀ 'ਤੇ ਜਾ ਕੇ ਫਿਰ ਇਹਨਾਂ ਤਿੰਨਾਂ ਗੁਣਾਂ ਉਹਨਾਂ ਨੂੰ ਵਿਆਪਦੇ ਨੇ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਭਰਮ ਭਰਮਤਾ ਵਿੱਚ, ਮੋਹ ਦੇ ਭਰਮ ਦੇ ਵਿੱਚ ਸੁੱਤਾ ਪਿਆ ਹੈ। ਸੁੱਤਿਆਂ ਰਹਿਣ ਵਿਹਾਣੀ, ਇਹ ਸਾਰੀ ਜ਼ਿੰਦਗੀ ਦੀ ਰਾਤ
ਅਜਾਈ ਗਵਾ ਰਿਹਾ ਹੈ ਸੰਸਾਰ ਮੋਹ ਦੇ ਭਰਮ ਦੇ ਵਿੱਚ ਸੁੱਤਿਆਂ ਹੋਇਆ। ਤੱਤੇ ਸਾਰ ਨਾਲ ਜਾਣੀ ਗੁਰੂ ਬਾਜੋਂ ਤੱਤੇ ਸਾਂਤੀ ਗੁਣਸਾਰ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਅਤੇ ਕਿਹੜਾ ਜਾਗਦਾ ਹੈ ਜੀ। ਗੁਰ ਕਿਰਪਾ ਤੇ ਸੇ ਜਨ ਜਾਗੈ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਭਗਤ ਜਨਾ ਕੈ ਮਨ ਵਸੈ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ ਗੁਰ ਕਿਰਪਾ ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਇਹ ਵਾਹਿਗੁਰੂ ਜੀ ਦੇ ਗੁਣ। ਅਤੇ ਇਹ ਕਦੋਂ ਮਿਲਦੇ ਨੇ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਜਦੋਂ, ਗੁਰਪ੍ਰਸਾਦੀ ਜਿੰਨਾ ਹਰ ਮਨ ਵਸਿਆ, ਗੁਰਪ੍ਰਸਾਦੀ ਜਿਨ੍ਹਾਂ ਨੇ ਵਿਲਾਗੀ ਤਿੰਨ ਵਿੱਚੇ ਮਾਇਆ। ਗੁਰਪ੍ਰਸਾਦ ਜਦੋਂ ਵਰਦਾ ਹੈ ਤਾਂ ਇਹ ਬਖਸ਼ਿਸ਼ ਇਹ ਗੱਲ ਬਣ ਜਾਂਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਉਹ ਅੰਮ੍ਰਿਤ ਬਾਣੀ ਉਹਨਾਂ ਦੇ ਮੁੱਖਾਂ ਤੋਂ ਉਚਾਰੀ ਜਾਂਦੀ ਹੈ। ਗੁਰਪ੍ਰਸਾਦੀ ਜਿੰਨੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੇ। ਰਾਤ ਦਿਨ ਅੰਨ ਦਿਨ ਰਾਤ ਦਿਨ ਹਰ ਲਿਵ ਲਾਗੇ, ਲਿਵ ਦੀ ਪ੍ਰਾਪਤੀ ਹੋ ਜਾਵੇ। ਕਹੇ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿੰਨ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਰਾਤ ਦਿਨ ਉਸ ਵਿੱਚ ਲਿਵ ਲੱਗ ਜਾਵੇ ਉਹਨਾਂ 'ਤੇ ਕਿਰਪਾ ਹੁੰਦੀ। ਕਿਹਨਾਂ 'ਤੇ ਜੀ? ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ। ਉਹ ਭਗਤਾਂ ਦੇ ਮਨ ਵਿੱਚ ਐਸਾ ਨਾਮ ਗੁਰੂ ਦੀ ਸੰਗਤ 'ਚ ਮਿਲ ਕੇ, ਸਾਧ ਸੰਗਤ 'ਚ ਮਿਲ ਕੇ ਭਗਤਾਂ ਦੇ ਮਨ ਵਿੱਚ ਐਸਾ ਨਾਮ ਵੱਸਦਾ ਹੈ। ਜੇ ਵਸ ਜਿਨ੍ਹਾਂ ਦੇ ਵੱਸਦਾ ਹੈ ਫਿਰ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ। ਸਾਧੂ ਦੀ ਸੰਗਤ ਕੀਤਿਆਂ ਇਹ ਜਨਮ ਮਰਨ ਦਾ ਦੁੱਖ ਨੱਠ ਜਾਂਦਾ ਹੈ, ਨਸ ਜਾਂਦਾ ਹੈ। ਭਾਈ ਅਦਲੀ ਹੋਏ ਹਨ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਗਤ ਤੋਂ ਪ੍ਰਾਪਤ ਕੀਤੀ ਤਾਂ ਚੌਥੇ ਪਾਤ ਗੁਰਮੁਖ ਦੀ ਅਵਸਥਾ ਪ੍ਰਾਪਤ ਕੀਤੀ। ਭਾਈ ਲੱਖੂ ਹੋਏ ਹਨ ਜਿਨ੍ਹਾਂ ਨੇ ਭਾਈ ਅਦਲੀ ਦੀ ਸੰਗਤ ਪ੍ਰਾਪਤ ਕੀਤੀ। ਸਾਧ ਸੰਗਤ ਗੁਰੂ ਦੀ ਸੰਗਤ 'ਚ ਆ ਕੇ ਕਿਸ ਤਰ੍ਹਾਂ ਜੀਵਨ ਬਦਲ ਜਾਂਦੇ ਹਨ। ਭਾਈ ਲੱਖੂ ਜੀ ਧਾੜਵੀ ਹਨ, ਡਾਕੂ ਹਨ, ਲੋਕਾਂ ਨੂੰ ਲੁੱਟਦੇ ਹਨ। ਜਦੋਂ ਸੰਗਤ ਪ੍ਰਾਰੰਭ ਕੀਤੀ ਸੀ ਪਰ ਸਿੱਖ ਤਾਂ ਅਜੇ ਬਣੇ ਨਹੀਂ ਹਨ ਭਾਈ ਲੱਖੂ ਜੀ, ਤਾਂ ਲੱਖੂ ਧਾੜਵੀ ਦੇ ਨਾਲ ਜਾਣੇ ਜਾਂਦੇ ਸਨ। ਤਾਂ ਮਨ ਵਿੱਚ ਇਹੀ ਆਇਆ ਵੀ ਇਹ ਗੁਰਮੁਖ ਪਿਆਰੇ ਜਿਹੜੇ ਹਨ ਇਹਨਾਂ ਦੀ ਮੈਂ ਸੰਗਤ ਕਰ ਰਿਹਾ ਹਾਂ, ਜੇ ਇਹ ਬਹੁਤ ਉੱਚੇ ਜੀਵਨ ਵਾਲੇ ਨੇ, ਜੇ ਪੂਰੇ ਨੇ, ਤਾਂ ਜਿਹੜਾ ਅੱਜ ਮੈਂ ਲੁੱਟ ਕਰਨੀ ਮੈਨੂੰ ਲੁੱਟ ਕਾਫੀ ਪ੍ਰਾਪਤ ਹੋਵੇ ਅਤੇ ਮੈਂ ਇਹਨਾਂ ਨੂੰ ਵਿੱਚੋਂ ਹਿੱਸਾ ਦੇਵਾਂਗਾ। ਅਤੇ ਵਿਆਹ 'ਤੇ ਜਾ ਰਹੀਆਂ ਬੀਬੀਆਂ ਨੂੰ ਰਸਤੇ 'ਚ ਲੁੱਟਿਆ, ਕਾਫੀ ਸੋਨਾ ਲੁੱਟਿਆ। ਜਦੋਂ ਭਾਈ ਅਦਲੀ ਪਾਸ ਪਹੁੰਚੇ ਤਾਂ ਭਾਈ ਸਾਹਿਬ ਕਹਿੰਦੇ ਇਹ ਕੀ? ਤਾਂ ਭਾਈ ਲੱਖੂ ਜੀ ਕਹਿੰਦੇ ਮੈਂ ਮਨ ਵਿੱਚ ਸੁੱਖਣਾ ਸੁੱਖੀ, ਪਰ ਸੁੱਖਣਾ ਸਿੱਖ ਨਹੀਂ ਸੁੱਖਦਾ, ਇਹ ਉਹ ਸਿੱਖ ਨਹੀਂ ਸੀ ਤਾਂ ਸੁੱਖੀ ਹੋ ਗਏ। ਸੁੱਖਣਾ ਸੁੱਖ ਸਿੱਖ ਨਹੀਂ ਸੁੱਖ ਸਿੱਖਦੇ ਸੁੱਖਦੇ ਹਨ ਜੀ, ਜੋ ਵਾਹਿਗੁਰੂ ਜੀ ਦਿੰਦੇ ਹਨ ਉਹਦੇ ਵਿੱਚ ਰਾਜੀ ਰਹਿੰਦੇ ਹਨ, ਇਹ ਸਿੱਖ ਦੀ ਨਿਸ਼ਾਨੀ ਹੈ। ਉਹ ਧਾੜਵੀ ਹੈ, ਉਹ ਕਹਿੰਦਾ ਮੈਂ ਸੁੱਖਣਾ ਸੁੱਖੀ ਸੀ।

ਸਾਧੂ ਸੰਗਤ ਗੁਰੂ ਦੀ ਸੰਗਤ 'ਚ ਬੈਠ ਕੇ ਗੁਰੂ ਦੇ ਜਦੋਂ ਸਿਰ 'ਤੇ ਹੱਥ ਰੱਖਦੇ ਹਨ, ਗੁਰੂ ਪਾਤਸ਼ਾਹ ਨਾਮ ਦਿੰਦੇ ਹਨ, ਭਾਈ ਲੱਖੂ ਦੇ ਸਿਰ 'ਤੇ ਹੱਥ ਰੱਖਿਆ, ਨਾਮ ਦਿੱਤਾ, ਭਾਈ ਲੱਖੂ ਜੀ ਫਿਰ ਲਾਹੌਰ ਦੇ ਵਿੱਚ ਪ੍ਰਚਾਰਕ ਪ੍ਰਸਿੱਧ ਹੋਏ, ਐਸੇ ਨਾਮ ਬਾਣੀ ਵਾਲੇ ਸਿੱਖ ਹੋਏ। ਸਤਸੰਗ ਜੀ ਉੱਥੋਂ ਦੀਆਂ ਬੀਬੀਆਂ ਉੱਥੋਂ ਦੇ ਘਰ, ਜੇ ਭਾਈ ਲੱਖੂ ਜੀ ਨੂੰ ਪ੍ਰਸ਼ਾਦਾ ਵੀ ਛਕਾਉਣਾ ਸੀ, ਭਾਈ ਲੱਖੂ ਜੀ ਉਹਦੇ ਘਰ ਜਾਂਦੇ ਸਨ ਜਿਹਨੂੰ ਜਪਜੀ ਸਾਹਿਬ ਬੀਬੀ ਨੂੰ ਯਾਦ ਹੁੰਦਾ ਸੀ। ਤਾਂ ਇਹਨੂੰ ਇਸ ਕਰਕੇ ਲਗਭਗ ਸਾਰੀ ਸਿੱਖ ਬੀਬੀਆਂ ਨੇ, ਸਾਰੀ ਸੰਗਤ ਨੇ ਲਗਭਗ ਜਪਜੀ ਸਾਹਿਬ ਯਾਦ ਕੀਤਾ, ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ। ਐਸਾ ਗੁਰੂ ਦੀ ਸੰਗਤ ਹੈ ਜੋ ਚੋਰ ਡਾਕੂਆਂ ਤੋਂ ਗੁਰਮੁਖ ਦੀ ਅਵਸਥਾ ਵੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਿਰ 'ਤੇ ਹੱਥ ਨਾਮ ਦੇ ਕੇ ਉਹਨੂੰ ਬਖਸ਼ ਦਿੰਦੇ ਹਨ। ਨਾਮ ਨਿਧਾਨ ਅਪਾਰ ਭਗਤਾ ਮਨ ਵਸੇ, ਜਨਮ ਮਰਨ ਮੋਹ ਦੁੱਖ ਸਾਧੂ ਸੰਗਤ ਸੇ। ਗੁਰੂ ਦੀ ਸੰਗਤ 'ਚ ਆ ਕੇ ਨਾਮ ਦੀ ਪ੍ਰਾਪਤੀ ਹੋ ਕੇ ਐਸੇ ਜਨਮ ਮਰਨ ਦੇ ਦੁੱਖ ਤੋਂ ਬਚਿਆ ਜਾ ਸਕਦਾ ਹੈ ਜੀ। ਰਾਹੁ ਦੀ ਇਹ ਤੁੱਕ ਹੈ, ਰਾਹੁ ਦਾ ਭਾਵ ਹੁੰਦਾ ਸਤਸੰਗ ਜੀ, ਇਸ ਸ਼ਬਦ ਦਾ ਸਾਰਾ ਕੇਂਦਰੀ ਭਾਵ ਭਾਵ ਸਾਰੇ ਹੀ ਸ਼ਬਦ ਇਸ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਜਿਹੜਾ ਆਪਾਂ ਸ਼ਬਦ ਪੜ੍ਹਿਆ ਹੈ ਨਾ ਜੀ, ਸਿਮਰਤ ਵੇਦ ਪੁਰਾਣ, ਇਹ ਜਿਹੜੇ ਪਖੰਡ ਹਨ, ਸਿਮਰਤ ਵੇਦਾਂ ਵਿੱਚ ਕਰਮਕਾਂਡ ਕਰਨ ਦੀ ਗੱਲ ਕੀਤੀ ਗਈ ਹੈ। ਕਰਮਕਾਂਡ ਕਰੋਗੇ ਤਾਂ ਸਵਰਗਾਂ ਦੀ ਪ੍ਰਾਪਤੀ ਹੋਏਗੀ, ਕਰਮਕਾਂਡ ਕਰੋਗੇ ਆਹ ਕਰਮ ਕਰੋਗੇ ਤਾਂ ਆਹ ਪ੍ਰਾਪਤੀ ਹੋਈ। ਸਤਸੰਗ ਜੀ ਅਸੀਂ ਵਿਚਾਰ ਕਰਦੇ ਸਾਂ ਕਿ ਅਸੀਂ ਵੀ ਕਰਮਕਾਂਡ ਨਹੀਂ ਕਰਨ ਲੱਗ ਪਏ। ਜਰਾ ਧਿਆਨ ਨਾਲ ਸਰਵਣ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਹੈ ਸ਼ਰਾਬ ਨਹੀਂ ਪੀਣੀ, ਗੁਰਬਾਣੀ ਦਾ ਹੁਕਮ ਹੈ ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਕਸਮੋ ਧੱਕੇ ਖਾਏ। ਨਾ ਆਪਣੇ ਪਰਾਏ ਦੀ ਪਛਾਣ ਰਹਿੰਦੀ ਹੈ ਅਤੇ ਕਸਮ ਭਾਵ ਦਰਗਾਹ ਵਿੱਚ ਧੱਕੇ ਪੈਣਗੇ ਉਹਨਾਂ ਨੂੰ ਜਿਹੜੇ ਇਸ ਨੂੰ ਸੇਵਨ ਕਰਦੇ ਹਨ। ਮੈਂ ਤਾਂ ਬਹੁਤ ਹੈਰਾਨ ਹੁੰਦਾ ਹਾਂ ਕਿ ਗੁਰੂ ਦੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਘਰ ਪ੍ਰਕਾਸ਼ ਲੈ ਕੇ ਜਾਂਦੇ ਹਨ, ਅਖੰਡ ਪਾਠ ਸਾਹਿਬ ਪ੍ਰਾਰੰਭ ਕਰਦੇ ਹਨ, ਅਖੰਡ ਪਾਠ ਸਾਹਿਬ ਕਰਾਉਂਦੇ ਹਨ, ਸੁਖਮਨੀ ਸਾਹਿਬ ਜੀ ਦੇ ਪਾਠ ਕਰਾਉਂਦੇ ਹਨ, ਅਤੇ ਬਾਅਦ 'ਚੋਂ ਖੁਸ਼ੀ ਵਿੱਚ ਗੁਰੂ ਗੋਬਿੰਦ ਮਹਾਰਾਜ ਜੀ ਉੱਥੇ ਜਾਂਦੇ ਹਨ। ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਜੀ ਇਹ ਥਾਂ ਪਵਿੱਤਰ ਹੋ ਗਿਆ ਤੁਹਾਡੇ ਆਉਣ ਨਾਲ, ਥਾਂ ਪਵਿੱਤਰ ਹੋ ਗਿਆ ਹੈ, ਵਾਕਈ ਪਵਿੱਤਰ ਹੋ ਗਿਆ, ਗੁਰੂ ਪਾਤਸ਼ਾਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਂ ਸੁਹਾਵਾ ਰਾਮ ਰਾਜੇ। ਹੁਣ ਸਾਡਾ ਫਰਜ਼ ਬਣਦਾ ਹੈ ਉਸ ਥਾਂ ਨੂੰ ਪਵਿੱਤਰ ਰੱਖਣਾ, ਅਤੇ ਕਈ ਇੱਦਾਂ ਕਰਦੇ ਹਨ, ਗੁਰੂ ਦੀ ਮੱਤ ਤੋਂ ਦੂਰ ਹੋ ਗਏ ਹਨ ਜਿਹੜੇ ਸਿੱਖ, ਹੈ ਤਾਂ ਸਿੱਖ ਕਿਉਂਕਿ ਉਹਨਾਂ ਦੇ ਨਾਮ ਦੇ ਪਿੱਛੇ ਜੇ ਸਿੰਘ ਅਤੇ ਕੌਰ ਲੱਗਦਾ ਹੈ ਉਹ ਹੈ ਤਾਂ ਸਿੱਖ ਹੀ, ਕਦੀ ਨਾ ਕਦੀ ਉਹਨਾਂ ਦੇ ਵੱਡੇ ਗੁਰੂ ਵਾਲੇ ਹੋਣਗੇ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਹਾਂ, ਪਰ ਗੁਰੂ ਪਾਤਸ਼ਾਹ ਜੀ ਮੰਨਦੇ ਤਾਂ ਹਾਂ, ਮੱਥਾ ਤਾਂ ਟੇਕਦੇ ਹਾਂ, ਤੈਨੂੰ ਮੰਨਦੇ ਹਾਂ ਅਸੀਂ, ਗੁਰੂ ਹੈ ਤੂੰ, ਪਰ ਤੇਰੀ ਨਹੀਂ ਮੰਨਦੇ ਅਸੀਂ, ਤੂੰ ਜੋ ਕਹਿ ਰਿਹਾ ਉਹ ਨਹੀਂ ਮੰਨਣੀ। ਇੱਥੋਂ ਤੱਕ ਵੀ ਅਸੀਂ ਵਿਚਰ ਜਾਂਦੇ ਹਾਂ ਵੀ ਤੈਨੂੰ ਆਪਣੀ ਮਨਾਉਣੀ ਹੈ। ਇੱਥੋਂ ਤੱਕ ਵੀ ਗੁਰੂ ਘਰ ਵਿਖੇ ਆ ਕੇ ਵੀ ਲੰਗਰ ਸਾਡਾ ਹੀ ਹੋਣਾ ਚਾਹੀਦਾ, ਹੋਰ ਕਿਸੇ ਦੇ ਪਰਿਵਾਰ ਦਾ ਨਹੀਂ ਹੋਣਾ ਚਾਹੀਦਾ, ਲੰਗਰ ਤਾਂ ਗੁਰੂ ਦਾ ਹੈ ਜੀ। ਇੱਥੋਂ ਤੱਕ ਅਸੀਂ ਆਪਣੀ ਮਨਾਉਂਦੇ ਹਾਂ ਗੁਰੂ ਨੂੰ, ਪਰ ਗੁਰੂ ਦੀ ਨਹੀਂ ਮੰਨਦੇ। ਅਤੇ ਮੈਂ ਬੇਨਤੀ ਕਰ ਰਿਹਾ ਸੀ, ਜਰੂਰ ਗੁਰੂ ਕਾ ਪਾਤਸ਼ਾਹ ਜੀ ਘਰੇ ਲੈ ਕੇ ਜਾਂਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ, ਉਹ ਸਥਾਨ ਪਵਿੱਤਰ ਹੋ ਜਾਂਦਾ ਹੈ। ਹੁਣ ਸਾਡਾ ਫਰਜ਼ ਬਣਦਾ ਉਹਨੂੰ ਪਵਿੱਤਰ ਰੱਖਣਾ। ਜਦੋਂ ਗੁਰੂ ਮਹਾਰਾਜ ਜੀ ਵਾਪਸ ਆਪਣੇ ਨਿਜ ਸਥਾਨ 'ਤੇ ਗੁਰਦੁਆਰਾ ਸਾਹਿਬ ਪਹੁੰਚਦੇ ਹਨ ਤਾਂ ਇਹ ਕਈ ਕੀ ਕਰਦੇ ਹਨ, ਗੁਰਮਤਿ ਤੋਂ ਦੂਰ ਹੋ ਚੁੱਕੇ, ਗੁਰੂ ਚਰਨਾਂ ਤੋਂ ਦੂਰ ਹੋ ਚੁੱਕੇ, ਖੁਸ਼ੀਆਂ ਦੇ ਵਿੱਚ ਆ ਕੇ ਉਸੇ ਥਾਂ 'ਤੇ ਫਿਰ ਸ਼ਰਾਬਾ ਪੀਂਦੇ ਹਨ। ਮੈਨੂੰ ਇਹ ਦੱਸੋ ਕਿ ਉਹ ਥਾਂ ਪਵਿੱਤਰ ਰਹਿਣ ਦਿੱਤਾ ਅਸੀਂ, ਕਿ ਅਸੀਂ ਇਹ ਕਰਮਕਾਂਡ ਨਹੀਂ ਕੀਤਾ ਜੋ ਬ੍ਰਾਹਮਣ ਕਰ ਰਿਹਾ ਹੈ, ਕਿ ਅਸੀਂ ਕਰਮਕਾਂਡ ਨਹੀਂ ਕਰ ਰਹੇ। ਅਖੰਡ ਪਾਠ ਸਾਹਿਬ ਅਜੇ ਪ੍ਰਾਰੰਭ ਹੋਇਆ ਹੈ, ਅਸੀਂ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਸੁਣਦੇ ਸਤਸੰਗ ਜੀ। ਕਈ ਸਾਰਿਆਂ ਦੀ ਗੱਲ ਨਹੀਂ ਹੈ, ਗੁਰੂ ਪਾਤਸ਼ਾਹ ਜੀ ਕਿਰਪਾ ਹੈ ਸਾਡੇ ਸੰਗਤ ਦੇ ਉੱਤੇ, ਪਰ ਕਈਆਂ ਨੂੰ ਦੇਖੀਦਾ ਹੈ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਸੁਣਦੇ। ਮੈਂ ਤਾਂ ਇੱਥੋਂ ਤੱਕ, ਕਿਉਂਕਿ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸੇਵਾ ਬਖਸ਼ਿਸ਼ ਕੀਤੀ ਹੈ, ਅਸੀਂ ਅਰਦਾਸ ਕਰਦੇ ਹਾਂ, ਐਸੇ ਵੀ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਪ੍ਰਾਰੰਭ ਕਰ ਦਿਉ, ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੀ ਅਰਦਾਸ ਕਰ ਦੇਣਾ, ਦੱਸੋ ਇੱਦਾਂ ਗੁਰੂ ਸਾਹਿਬ ਪਾਤਸ਼ਾਹ ਦੀ ਖੁਸ਼ੀ ਮਿਲ ਗਈ। ਇਹ ਕਰਮਕਾਂਡ ਨਹੀਂ ਹੈ ਕਿ ਅਸੀਂ ਬ੍ਰਾਹਮਣਾਂ ਵਾਲੇ ਕਰਮਕਾਂਡ ਨਹੀਂ ਕਰਨ ਲੱਗ ਪਏ। ਅਜੇ ਹੋਰ ਬਹੁਤ ਲਿਸਟ ਲੰਬੀ ਹੈ, ਆਪ ਜੀ ਦਾ ਮੈਂ ਦਿਲ ਨਹੀਂ ਦਿਖਾਉਣਾ ਚਾਹੁੰਦਾ ਬਹੁਤਾ, ਪਰ ਇਹ ਬਹੁਤ ਜ਼ਰੂਰੀ ਬੇਨਤੀ ਹੈ ਜੀ।

ਵੀ ਸ਼ਰਾਬ ਜਿਹੜੀ ਹੈ ਸਿੱਖਾਂ ਦੇ ਘਰ ਵਿੱਚ ਬਿਲਕੁਲ ਸ਼ੋਭਦੀ ਨਹੀਂ। ਮੈਨੂੰ ਇਹ ਦੱਸੋ, ਗੁਰੂ ਮਹਾਰਾਜ ਉਹਨਾਂ ਦੇ ਘਰੇ ਜਾਂਦੇ ਹਨ ਅਤੇ ਉੱਥੇ ਕਈ ਦੂਜੇ ਕਮਰੇ 'ਚ ਇਹ ਕੁਛ ਵਰਤਣ ਡਿਆ ਹੈ, ਦੱਸੋ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਹ ਖੁਸ਼ੀ ਪ੍ਰਾਪਤ ਕਰ ਸਕਣਗੇ? ਬਿਲਕੁਲ ਨਹੀਂ ਕਰ ਸਕਣਗੇ। ਜੇ ਗੁਰੂ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਗੁਰੂ ਦੀ ਗੱਲ ਮੰਨਣੀ ਪਏਗੀ। ਗੁਰੂ ਪਾਤਸ਼ਾਹ ਇੱਕ ਸੰਸਾਰੀ ਪਿਤਾ, ਜਦੋਂ ਪੁੱਤਰ ਉਹਦੇ ਆਖੇ ਲੱਗਦਾ ਹੈ ਤਾਂ ਉਹਨੂੰ ਖੁਸ਼ੀ ਹੁੰਦੀ ਹੈ। ਇਹ ਤਾਂ ਹੈ ਹੀ ਬਖਸ਼ਿਆਂ ਵਾਲੇ ਪਿਤਾ ਜੀ, ਇਹ ਤਾਂ ਫਿਰ ਵੀ ਬਖਸ਼ਾਂ ਕਰਦੇ ਹਨ, ਅਕਿਰਤ ਘਰਾਂ ਨੂੰ ਵੀ ਪਾਲਦੇ ਹਨ ਜਿਹੜੇ ਅਕਿਰਤ ਘਰ ਹਨ, ਪਰ ਆਪਾਂ ਤਾਂ ਗੁਰੂ ਦੇ ਸਿੱਖ ਹਾਂ। ਸੋ ਇਹ ਜਿਹੜੀਆਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਾਂ ਕੀਤੀਆਂ ਹਨ ਬਾਣੀ ਦੀਆਂ, ਤੁਰਕੀ ਬਾਣੀ ਦੀਆਂ, ਇਹ ਜਦੋਂ ਘਰੇ ਗੁਰੂ ਪਾਤਸ਼ਾਹ ਆਉਂਦੇ ਹਨ ਤਾਂ ਸਾਧ ਸੰਗਤ ਜੀ ਦਸੋ ਪਾਤਸ਼ਾਹੀਆਂ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ, 3 ਜਾਂ 4 ਗੁਰਸਿੱਖ ਸਾਰੇ ਹੀ ਤੁਹਾਡੇ ਘਰ ਆਉਂਦੇ ਹਨ। ਉਦੋਂ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, 15 ਭਗਤਾਂ ਦੀ ਬਾਣੀ ਹੈ ਗੁਰੂ ਪਾਤਸ਼ਾਹ ਵਿੱਚ, 11 ਭੱਟ ਸਾਹਿਬਾਨ ਦੀ ਬਾਣੀ ਹੈ, 3 ਅਤੇ ਕਈ 4 ਗੁਰਸਿੱਖ ਕਹਿੰਦੇ ਹਨ। ਇਹ ਸਾਰੇ ਗੁਰਸਿੱਖ ਆਪ ਜੀ ਦੇ ਘਰ ਉਦਣ ਆਉਂਦੇ ਹਨ ਅਤੇ ਆਪ ਜੀ ਦਾ ਫਰਜ਼ ਬਣਦਾ ਹੈ ਆਪਾਂ ਜੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰਸਿੱਖ, ਗੁਰੂ ਦੇ ਸਿੱਖੋ, ਮਿੱਤਰੋ, ਗੁਰੂ ਦੀ ਚਾਲ ਗੁਰੂ ਦੀ ਗੁਰਬਾਣੀ ਹੈ, ਗੁਰੂ ਦੀ ਚਾਲ ਗੁਰੂ ਦੀ ਸਿੱਖਿਆ ਹੈ, ਗੁਰੂ ਦੀ ਚਾਲ ਗੁਰਮਤ ਹੈ, ਗੁਰੂ ਦੀ ਚਾਲ ਗੁਰਮਤ ਵਿਵੇਕ ਹੈ, ਗੁਰੂ ਦੀ ਚਾਲ ਸਤਿਗੁਰ ਕੀ ਬਾਣੀ, ਸਤ ਸਤਕਾਰ ਜਾਣੋ ਗੁਰਸਿੱਖੋ, ਕਰਤਾ ਆਪ ਮੂੰਹੋਂ ਕਢਾਏ, ਗੁਰੂ ਦੀ ਗੱਲ ਮੰਨਣੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਰਹੀ ਵਾਸਤੇ ਸਮੇਂ ਦੀ, ਸਮੇਂ ਨੇ ਇੱਕ ਨਹੀਂ ਮੰਨੀ। ਸਮਾਂ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਹਨ, ਭਜਿਆ ਜਾਂਦਾ ਹੈ ਇਹ ਕਿਸੇ ਦੀ ਗੱਲ ਨਹੀਂ ਮੰਨਦਾ, ਪਰ ਜੇ ਲੰਘ ਗਿਆ ਫਿਰ ਮੁੜ ਕੇ ਨਹੀਂ ਆਉਂਦਾ। ਸੋ ਸਮਾਂ ਆਪਣਾ ਪੈਂਡਾ ਮਕਾਰ ਹੈ। ਆਓ ਜੀ ਸ਼ਬਦ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।

ਜਿਹੜੇ ਮੋਹ ਦੇ ਅਹੰਕਾਰ ਦੇ ਵਾਦ ਵਾਦ ਚ ਪੈ ਕੇ ਸਮਾਂ ਬਤੀਤ ਕਰ ਰਹੇ ਹਨ ਪ੍ਰਾਣੀ, ਅਖੀਰ ਵਿੱਚ ਰੋਣਾ ਪੈਂਦਾ ਹੈ। ਰੁਨਿਆ ਭਾਵ ਰੋਂਦੇ ਹਨ, ਇਸ ਵਿੱਚ ਜੀਵਨ ਆਪਣਾ ਸਾਰਾ ਗਵਾ ਕੇ ਫਿਰ ਉਹ ਸੁੱਖ ਨਹੀਂ ਪਾਉਂਦੇ। ਕਿਉਂ ਨਹੀਂ ਪਾਉਂਦੇ? ਨਾਮ ਤੋਂ ਵਿਛੁੰਨੇ ਹਨ, ਨਾਮ ਤੋਂ ਦੂਰ ਹਨ, ਨਾਮ ਤੋਂ ਖੁੰਝੇ ਹੋਏ ਹਨ। ਸੁੱਖ ਨਾ ਪਾਏ ਮੂਲ, ਨਾਮ ਵਿਛੁੰਨੇ। ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਉਰੇ ਬਤਾਈ, ਊਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਦ ਗ੍ਰਾਮ। ਸੋ ਸੁਖ ਨਾਹੀ ਸੁਖ ਨਾ ਪਾਏ ਨਮੂਲ, ਨਾਮ ਵਿਛੁੰਨੇ। ਨਾਮ ਤੋਂ ਵਿਛੜ ਕੇ ਕਿੱਥੇ ਸੁੱਖ ਮਿਲ ਸਕਦਾ ਹੈ ਜੀ? ਕਿਉਂਕਿ ਜਿਹੜੇ ਨਾਮ ਤੋਂ ਵਿਛੜ ਜਾਂਦੇ ਹਨ ਉਹ ਕੀ ਕਰਦੇ ਹਨ? ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਕਰਦੇ ਹਨ, ਸਾਰਾ ਜੀਵਨ ਬਤੀਤ ਕਰਦੇ ਹਨ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਦੇਵ ਗੁਰ ਜੈਸਾ ਨਾ ਹੀ ਕੋ ਦੇਵ, ਦੇਵਤੇ ਉਹ ਨਹੀਂ। 30 ਬਰਸ ਕਛ ਦੇਵ ਨਾ ਪੂਜਾ, ਗੁਰੂ ਵਾਲਾ ਨਹੀਂ ਬਣਿਆ 30 ਬਰਸਾਂ ਤੱਕ। 12 ਬਰਸ ਤੇ ਬਾਲਪਨ ਬੀਤ ਗਏ, ਗੁਰੂ ਸਾਹਿਬ ਕਹਿੰਦੇ 20 ਵਰਿਆਂ ਤੱਕ ਕੋਈ ਤਪ ਨਹੀਂ ਕੀਤਾ, ਗੁਰੂ ਦੀ ਸੰਗਤ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਕੋਈ ਮਨ ਦਾ ਵਰਤ ਨਹੀਂ ਰੱਖਿਆ, ਕੋਈ ਅੱਖਾਂ ਦਾ ਵਰਤ ਨਹੀਂ ਰੱਖਿਆ, ਕੰਨਾਂ ਦਾ ਵਰਤ ਨਹੀਂ, ਜ਼ੁਬਾਨ ਦਾ ਵਰਤ ਨਹੀਂ ਰੱਖਿਆ, ਕੋਈ ਤਪ ਨਹੀਂ ਕੀਤਾ। 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਦੇਵਤਾ ਗੁਰ ਜੈਸਾ ਨਾ ਹੀ ਕੋ ਦੇਵ, ਗੁਰੂ ਵਾਲਾ ਨਹੀਂ ਬਣਿਆ। ਫਿਰ ਪਛਤਾਨਾ ਬਿਰਧ ਪਇਓ, ਫਿਰ ਪਛਤਾਵਾ ਹੈ ਖੀਰ ਤੇ ਬਿਰਧ, ਕਿਉਂਕਿ ਬਿਰਧ ਪਇਓ ਸੁੱਜੇ ਨਹੀਂ, ਕਾਲ ਪਹੁੰਚਿਓ ਆਣ, ਕਾਲ ਨੇ ਸਿਰ 'ਤੇ ਆ ਕੇ ਖੜੋ ਜਾਣਾ ਹੈ। ਸਮਾਂ ਤਾਂ ਸਾਨੂੰ ਵੀ ਨਹੀਂ ਪਤਾ ਅਗਲਾ ਸਕਿੰਟ ਸਾਡਾ ਹੈ ਕਿ ਨਹੀਂ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਣਿਓ। ਉਮਰ ਦਾ ਜਿਹੜਾ ਸੀ ਖੇਤ ਜੀ ਸੀ ਉਹ ਸੁੱਕ ਗਿਆ ਹੈ, ਸੁੱਕ ਗਿਆ ਹੈ। ਸਾਇਰ ਸੋਖ ਭੁਜੰਗ ਬਾਲਾਂ ਬਾਹਵੇਂ 'ਚ ਬਲ ਨਹੀਂ ਰਿਹਾ, ਬਜ਼ੁਰਗ ਹੋ ਗਿਆ, ਫਿਰ ਪਛਤਾਉਣਾ ਹੀ ਹੈ ਜੀ। ਮੇਰੀ ਮੇਰੀ ਧਾਰ ਬੰਧਨ ਬੰਧੇ, ਬੰਧਨ ਵਿੱਚ ਬੰਧਿਆ ਪ੍ਰਾਣੀ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਨਰਕ ਦੁੱਖ ਸੁਰਗ ਸਵਰਗ ਸੁੱਖ, ਇਹਨਾਂ 'ਚ ਨਰਕ ਦੁੱਖ ਸੁੱਖ ਹੀ ਹੈ ਨੀ ਜੀ। ਇਸ ਦੁੱਖ ਵਿੱਚ ਅਵਤਾਰ ਧਾਰਦਿਆਂ ਹੋਇਆਂ, ਜਨਮ ਮਰਨ ਲੈਂਦਾ ਹੋਇਆਂ, ਮਾਇਆ ਧੰਦਿਆ ਵਿੱਚ ਆਪਣਾ ਜਨਮ ਮਰਨ ਗੇੜ ਵਿੱਚ ਪਿਆ ਰਹਿੰਦਾ ਹੈ, ਐਸਾ ਪ੍ਰਾਣੀ ਜਿਹੜਾ ਨਾਮ ਤੋਂ ਵਿਛੁੰਨਿਆ ਹੈ, ਨਾਮ ਤੋਂ ਦੂਰ ਹੈ, ਗੁਰੂ ਜੀ ਦੇ ਚਰਨਾਂ ਤੋਂ ਦੂਰ ਹੈ, ਗੁਰੂ ਜੀ ਦੇ ਨਾਮ ਤੋਂ ਦੂਰ ਹੈ। ਸੋਧਤ ਸੋਧਤ ਸੋਧ ਤਤ ਵਿਚਾਰੇ, ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਅਸੀਂ ਸੋਧ ਸੋਧ ਕੇ ਇਹ ਤਤ ਵਿਚਾਰ ਕੀਤੀ ਹੈ ਵੀ ਨਾਮ ਬਿਨਾਂ ਸੁਖ ਨਾਹੀ। ਫਿਰ ਉਹੀ ਗੱਲ ਹੈ ਜੀ, ਨਾਮ ਬਿਨਾਂ ਸੁਖ ਨਾਹੀ ਸਰ ਪਰ ਹਾਰ, ਅਖੀਰ ਵਿੱਚ ਹਾਰਨਾ ਪਵੇਗਾ, ਇਸ ਜੀਵਨ ਨੂੰ ਹਾਰ ਕੇ ਗਾਂ ਜਾਣਾ ਪਵੇਗਾ, ਜਨਮ ਮਰਨ ਦੇ ਗੇੜ 'ਚ ਪੈਣਾ ਪਵੇਗਾ ਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ। ਫਿਰ ਬੇਨਤੀ ਕਰਾਂ, ਨਾਮ ਕਿਸੇ ਹੱਟੀ ਤੋਂ ਨਹੀਂ ਮਿਲਦਾ, ਕਿਸੇ ਝੂਠੇ ਡੇਰੇ ਤੋਂ ਨਹੀਂ ਮਿਲਦਾ, ਝੂਠੇ ਸਾਧ ਤੋਂ ਨਹੀਂ ਮਿਲਦਾ, ਨਾਮ ਮਿਲਦਾ ਹੈ 5 ਪਿਆਰਿਆਂ ਪਾਸੋਂ। ਜੇ ਨਾਮ ਨਹੀਂ ਤਾਂ ਫਿਰ ਜਨਮ ਮਰਨ ਦਾ ਗੇੜ ਹੈ। ਗੁਰੂ ਪਾਤਸ਼ਾਹ ਜੀ ਪਿੱਤਰ ਬਾਣੀ ਆਪ ਕਹਿ ਰਹੀ ਹੈ ਕੀ ਹੁੰਦਾ ਹੈ ਫਿਰ ਜੇ ਨਾਮ ਨਹੀਂ, ਜਿਹਨਾਂ ਕੋਲ ਨਹੀਂ ਹੈ। ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ, ਆਉਣ ਜਾਣ ਦੇ ਗੇੜ 'ਚ ਪਏ ਰਹਿੰਦੇ ਹਨ, ਮਰਦੇ ਹਨ, ਜਨਮਦੇ ਹਨ, ਜਨਮਦੇ ਹਨ, ਮਰਦੇ ਹਨ, ਬਿਨ ਬੁੱਝੇ ਸਭਵਾਦ ਜੋਨੀ ਭਰਮ ਤੇ, ਨਾਮ ਦੀ ਦਾਤ ਤੋਂ ਪਕੈਰ ਨਹੀਂ ਬੁੱਝਿਆ ਜਾ ਸਕਦਾ, ਇਸ ਜੀਵਨ ਦੀ ਜੁਗਤ ਨੂੰ ਨਹੀਂ ਪਾਇਆ ਜਾ ਸਕਦਾ। ਬਿਨ ਬੁੱਝੇ ਸਭਵਾਦ ਵਾਦ ਵਾਜ ਪੈ ਕੇ ਜੋਨੀ ਭਰਮ ਤੇ, ਜੋਨਾਂ 'ਚ ਭਰਮਦੇ ਹਨ। ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਕੀ ਹੋਏਗਾ? ਜਿਨ ਕਉ ਭਏ ਦਿਆਲ ਤਿੰਨ ਸਾਧੂ ਸੰਗ ਪਿਆ, ਜਿਨ੍ਹਾਂ 'ਤੇ ਪਰਮੇਸ਼ੁਰ ਜੀ, ਗੁਰੂ ਪਰਮੇਸ਼ੁਰ ਜੀ ਦਿਆਲ ਹੋ ਜਾਣ, ਉਹਨਾਂ ਨੂੰ ਸਾਧੂ ਦੀ ਸੰਗਤ ਮਿਲਦੀ ਹੈ। ਜਦੋਂ ਵੀ ਗੁਰੂ ਦੀ ਸੰਗਤ ਆਉਂਦੇ ਹੋ ਅੰਮ੍ਰਿਤ ਵੇਲੇ ਤੋਂ ਹੀ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ, 10ਵੇਂ ਪਾਤਸ਼ਾਹ ਦੀ ਬੜੀ ਕਿਰਪਾ ਹੈ ਉਹਨਾਂ 'ਤੇ। ਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਦਿਆਲ ਹੋ ਜਾਣ, ਜਿੱਥੇ ਬਖਸ਼ਿਸ਼ ਕਰਦੇ, ਉਹਨੂੰ ਅੰਮ੍ਰਿਤ ਵੇਲਾ ਬਖਸ਼ ਦਿੰਦੇ ਹਨ, ਉਹ ਅੰਮ੍ਰਿਤ ਵੇਲੇ ਨਾਮ ਦੇ ਨਾਲ ਜੁੜਦਾ ਹੈ, ਉਹ 'ਤੇ ਬਹੁਤ ਖੁਸ਼ ਹਨ। ਜਿੱਥੇ ਦਿਆਲ ਹੋ ਜਾਣ, ਉਹ ਗੁਰੂ ਮਹਾਰਾਜ ਜੀ ਗੁਰਦੁਆਰਾ ਸਾਹਿਬ ਆ ਕੇ ਸੰਗਤ 'ਚ ਬੈਠਦਾ ਹੈ, ਕੀਰਤਨ ਕਥਾ ਸਰਵਣ ਕਰਦੇ ਹਨ, ਭਾਂਡੇ ਮਾਂਜਦੇ ਹਨ, ਜੋੜੇ ਝਾੜਦੇ ਹਨ,
ਤੇ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਕਰਨਾ, ਹੋਰ ਕੋਈ ਵਾਧੂ ਗੱਲਾਂ ਨਹੀਂ ਕਰਨੀਆਂ, ਇਹੀ ਗੱਲਾਂ ਕਰਨੀਆਂ ਹਨ, ਇਹੀ ਗੱਲਾਂ ਸੁਣੀਆਂ ਹਨ, ਇੱਕੋ ਨਾਮ ਦੀ ਗੱਲ ਕਰਨੀ ਹੈ। ਸਭੇ ਗੱਲਾਂ ਵਿਸਰਨ, ਇੱਕ ਵਿਸਰ ਨਾ ਜਾਓ। ਇਹ ਗੱਲ ਵਿੱਚ ਨਾਨਕ ਲਿਖ ਹੈ ਇੱਕ ਗੱਲ, ਕਿਹੜੀ ਗੱਲ? ਵਾਹਿਗੁਰੂ ਜੀ ਦਾ ਨਾਮ ਜਪਣਾ, ਹੋਰ ਹਉਮੈ ਚੱਕਣਾ ਝਾਖ। ਗੁਰਦੁਆਰਾ ਸਾਹਿਬ ਆ ਕੇ ਕੋਈ ਵਾਧੂ ਗੱਲ ਨਾ ਕੀਤੀ ਜਾਵੇ, ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਨਾਮ ਬਾਣੀ ਕਥਾ ਕੀਰਤਨ ਰਾਹੀਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ। ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ, ਉਹਨਾਂ 'ਤੇ ਜਿਨ੍ਹਾਂ 'ਤੇ ਗੁਰੂ ਪਾਤਸ਼ਾਹ ਜੀ ਪਰਮੇਸ਼ੁਰ ਦਿਆਲ ਹੋ ਜਾਣ, ਉਹੀ ਸਾਧ ਸੰਗਤ 'ਚ ਉਹੀ ਗੁਰੂ ਦੀ ਸੰਗਤ 'ਚ ਆ ਕੇ ਜੁੜਦੇ ਹਨ, ਅਤੇ ਜਿਹੜੇ ਜੋੜਦੇ ਹਨ ਉਹਨਾਂ 'ਤੇ ਗੁਰੂ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਹਨ। ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ, ਉਹਨਾਂ ਨੇ ਜਪਿਆ ਹੈ ਜੀ ਅੰਮ੍ਰਿਤ ਹਰ ਕਾ ਨਾਮ, ਜਿਨ੍ਹਾਂ 'ਤੇ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਜੀ ਦਇਆਲ ਹੋ ਗਏ, ਉਹਨਾਂ ਨੇ ਗੁਰੂ ਸੰਗਤ 'ਚ ਆ ਕੇ ਵਾਹਿਗੁਰੂ ਜੀ ਦਾ ਨਾਮ ਜਪ ਲਿਆ। ਖੋਜੇ ਕੋਟਿਆ ਸੰਖ ਬਹੁਤ ਅਨੰਤ ਕੇ, ਬਹੁਤ ਖੋਜ ਖੋਜ ਕੇ ਕੋਟ ਅਸੰਖ ਜਿਹੜੇ ਅਨੰਤ ਹੀ ਹਨ, ਗਿਣਤੀ ਵਿੱਚ ਨਹੀਂ ਆ ਸਕਦੇ, ਇਸ ਨੂੰ ਖੋਜਿਆ ਗਿਆ ਕਿ ਜਿਸ ਬਜਾਏ ਆਪ ਨੇੜਾ ਤਿਸੇ। ਵਾਹਿਗੁਰੂ ਜੀ ਖੋਜਣ ਵਾਲੇ ਬਹੁਤ ਹਨ ਜੀ, ਅਸੰਖ ਹਨ। ਵਾਹਿਗੁਰੂ ਜੀ ਦੀ ਖੋਜ ਵਿੱਚ, ਗੁਰੂ ਪਰਮੇਸ਼ਰ ਜੀ ਦੀ ਖੋਜ ਵਿੱਚ ਬਹੁਤ ਲੱਗੇ ਹੋਏ ਹਨ, ਅਸੰਖ ਹਨ, ਬਹੁਤ ਅਨੰਤ ਕੋੜ ਕਰੋੜਾਂ ਹੀ ਹਨ। ਪਰ ਇਹਨਾਂ ਵਿੱਚ ਜਿਹਨੂੰ ਵਾਹਿਗੁਰੂ ਜੀ ਸਤਿਗੁਰੂ ਜੀ ਆਪ ਬੁਝਾਏ, ਨੇੜਾ ਵਾਹਿਗੁਰੂ ਜੀ ਉਹਨੂੰ ਹੀ ਦੇਖ ਸਕਦਾ ਹੈ। ਨੇੜਾ ਤਿਸ ਹੈ ਜਿਸ ਬੁਝਾਏ ਆਪ, ਜਿਸ 'ਤੇ ਗੁਰੂ ਦੀ ਕਿਰਪਾ, ਜਿਸ 'ਤੇ ਗੁਰੂ ਦਾ ਪ੍ਰਸਾਦ ਵਰਤ ਜਾਵੇ, ਉਸ ਨੂੰ ਵਾਹਿਗੁਰੂ ਜੀ ਨੇੜੇ ਹੋ ਕੇ ਦੇਖਣ ਲੱਗ ਪੈਂਦੇ ਹਨ। ਜਿਸ ਬੁਝਾਏ ਆਪ ਨੇੜਾ ਤਿਸੇ, ਸਾਡੀ ਤਾਂ ਇਹੀ ਅਰਦਾਸ ਹੈ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਰ ਰਹੇ ਹਨ, ਅਸੀਂ ਵੀ ਕਰੀਏ,

ਵਾਹਿਗੁਰੂ ਜੀ, ਤੁਸੀਂ ਸਾਨੂੰ ਵਿਸਰੋ ਨਾ ਓ ਦਾਤਾਰ ਜੀ, ਦਾਤਾ ਦੇਣ ਵਾਲੇ ਦਾਤਾ ਜੀ, ਸਾਨੂੰ ਤੁਸੀਂ ਕਦੀ ਵਿਸਰੋ ਨਾ, ਤੁਸੀਂ ਆਪਣਾ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾਮ ਦੀ ਦਾਤ ਸਾਨੂੰ ਦੇਹੋ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਹੋ ਅਤੇ ਸਾਡੇ 'ਤੇ ਐਸੀ ਕਿਰਪਾ ਹੋ ਜਾਏ ਜਦੋਂ ਅੰਦਰ ਵੱਸ ਜਾਵੇ ਨਾਮ, ਜੋ ਭਗਤਾਂ ਅੰਦਰ ਵੱਸਦਾ ਹੈ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਰਹਾਉ ਦੀ ਤੁਕ, ਜਦੋਂ ਅੰਦਰ ਵੱਸ ਜਾਂਦਾ ਹੈ ਉਹ ਫਿਰ ਦਿਨ ਰਾਤ ਉਹਦੇ ਗੁਣ ਗਾਉਂਦੇ ਹਨ। ਅਸੀਂ ਵੀ ਐਸੀ ਕਿਰਪਾ ਕਰੋ, ਤੁਹਾਡਾ ਦਾਤ, ਤੁਹਾਡੀ ਨਾਮ ਦੀ ਦਾਤ ਸਾਨੂੰ ਮਿਲ ਜਾਵੇ। ਤੁਸੀਂ ਸਾਨੂੰ ਕਦੀ ਵਿਸਰੋ ਨਾ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਸਾਡੇ ਅੰਦਰ ਚਾਓ ਇਹ ਬਣਿਆ ਰਵੇ, ਅਸੀਂ ਦਿਨ ਰਾਤ ਤੁਹਾਡੇ ਗੁਣ ਗਾਉਂਦੇ ਰਹੀਏ, ਗੁਣ ਗਾਉਂਦੇ ਰਹੀਏ। ਗੁਣ ਗਾਉਂਦਿਆਂ ਉਸ ਗੁਣੀ ਵਿੱਚ ਸਮਾ ਜਾਈਦਾ ਹੈ, ਗੁਣ ਗਾਉਂਦਿਆਂ ਗਾਉਂਦਿਆਂ ਜਿਹਦੇ ਗੁਣ ਗਾਈਦੇ ਹਨ, ਜਿਹਨੂੰ ਯਾਦ ਕਰੀਦਾ ਹੈ, ਉਹਦੇ ਗੁਣ ਵੀ ਸਾਡੇ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਜਿਸ ਦੀ ਸੰਗਤ ਕਰਦੇ ਹਾਂ ਉਹ ਸੰਗਤ ਦੀ ਰੰਗਤ ਸਾਡੇ ਉੱਤੇ ਜ਼ਰੂਰ ਚੜ੍ਹਦੀ ਹੈ। ਮੈਂ ਕਹਿੰਦਾ ਨਹੀਂ, ਪਰ ਤੁਸੀਂ ਵੇਖੋ ਜਿਹੜੇ ਅਪਸ਼ਬਦ ਬੋਲਦੇ ਨੇ ਉਹਨਾਂ ਦੀ ਸੰਗਤ ਕਰੋਗੇ, ਤੁਹਾਡੇ ਮੂੰਹ 'ਚੋਂ ਹਫ਼ਤੇ ਬਾਅਦ ਆਟੋਮੈਟਿਕਲੀ ਉਹ ਸ਼ਬਦ ਨਿਕਲਣੇ ਸ਼ੁਰੂ ਹੋ ਜਾਣਗੇ, ਅਪਸ਼ਬਦ ਜਿਹਨੂੰ ਗਾਣਾ ਕਹਿੰਦੇ ਨੇ। ਅਤੇ ਜੇ ਤੁਸੀਂ ਸੰਗਤ ਗੁਰੂ ਦੀ, ਗੁਰਮੁਖ ਦੀ ਕਰੋਗੇ ਤਾਂ ਉਹ ਸੰਗਤ ਦਾ ਰੰਗ ਲਾਗਤ ਲਾਗਤ ਰਾਗ ਲਾਗਤ ਹੈ, ਭਰਮ ਜਾਗ ਜਾਵਤ ਜਾਵਤ ਜਾਵਤ ਹੈ। ਜੇ ਰੰਗ ਲੱਗਾ ਹੈ ਜਿਸਨੂੰ, ਜਿਹੜਾ ਦੀਵਾ ਜਗਿਆ ਹੈ ਉਹ ਬੁਝੇ ਹੋਏ ਦੀਵੇ ਨੂੰ ਜੁਗਾ ਸਕਦਾ ਹੈ। ਸੋ ਐਸੀ ਸੰਗਤ ਵਿੱਚ ਗੁਰੂ ਪਾਤਸ਼ਾਹ ਜੁੜਨ ਵਾਸਤੇ ਸਾਨੂੰ ਕਹਿੰਦੇ ਹਨ, ਜਿਹੜੇ ਭਗਤਾਂ ਦੇ ਮਨ ਅੰਦਰ ਉਸ ਵਾਹਿਗੁਰੂ ਦਾ, ਪਰਮੇਸ਼ੁਰ ਦਾ ਨਾਮ ਵਸਿਆ ਹੋਇਆ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ, ਸਾਧੂ ਸੰਗਰਸੇ। ਇਹ ਰਾਹੁ ਦੀ ਤੁਕ ਹੈ ਜੀ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸਾਰੇ ਬਚਨ ਜੋ ਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਅੱਜ ਸਾਨੂੰ ਪਿੱਤਰ ਹੁਕਮ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਹਨ, ਸਾਡੇ ਅੰਦਰ ਇਹ ਗੁਰਮਤ ਦੇ ਇਹ ਗੁਣ ਸਾਡੇ ਅੰਦਰ ਵੱਸ ਜਾਣ, ਅਵਗਣ ਗੁਰ ਪਾਤਸ਼ਾਹ ਜੀ ਦੂਰ ਕਰਨ, ਸਾਨੂੰ ਹਮੇਸ਼ਾ ਹੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਅਤੇ ਗੁਰੂ ਪਾਤਸ਼ਾਹ ਜੀ ਫਿਰ ਕਿਰਪਾ ਨਾਲ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ। ਜੂਨ 1984 ਦੇ ਮਹਾਂ ਘੱਲੂਘਾਰਾ, ਦੋ ਘੱਲੂਘਾਰਾ ਪਹਿਲੇ ਹੋਏ ਹਨ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਇਹ ਸਾਕਾ ਧਰਮ ਹਿੱਤ, ਸਾਕਾ ਸਾਕਾ ਨੂੰ ਕਹਿੰਦੇ ਹਨ, ਧਰਮ ਦੇ ਹੇਤ ਲੜਕੇ, ਜੋ ਲੜੈ ਦੀਨ ਕੇ ਹੇਤ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬੂ ਨਾ ਛਾਡੇ ਖੇਤ। ਐਸੇ ਸੂਰਬੀਰ ਯੋਧਿਆਂ ਨੇ ਜੋ ਕਿ ਸ਼ਹੀਦੀਆਂ ਪ੍ਰਾਪਤ ਕੀਤੀਆਂ, ਨਾਲ ਹੀ ਸੰਗਤਾਂ ਨੂੰ ਸ਼ਹੀਦ ਕਰਤਾ। ਐਸੀ ਜ਼ਾਲਮ ਸਰਕਾਰ ਨੇ, ਜਿਨ੍ਹਾਂ ਸਿਰਫ ਦਰਸ਼ਨ ਕਰਨ ਆਏ ਸਨ ਹਰਿਮੰਦਰ ਸਾਹਿਬ, ਅਤੇ ਤੁਸੀਂ, ਮੈਂ ਤਾਂ ਵੇਖਦਾ ਅਤੇ ਕਈ ਚਸ਼ਮੀਤ ਗਵਾਹ ਹਨ ਜਿਨ੍ਹਾਂ ਨੇ ਆਪ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਕੰਧਾਂ 'ਚ ਮਾਰ ਕੇ ਸ਼ਹੀਦ ਕੀਤਾ ਇਹਨਾਂ ਫੌਜਾਂ ਨੇ। ਇਹ ਸੰਗਤਾਂ ਨੇ ਵੀ ਸ਼ਹੀਦਾਂ ਪ੍ਰਾਪਤ ਕੀਤੀਆਂ, ਉਹਨਾਂ ਸਾਰਿਆਂ ਸ਼ਹੀਦਾਂ ਨੂੰ ਯਾਦ ਕਰਨਾ ਹੈ ਜੀ। ਸ਼ਹੀਦ ਕੀ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹੀ ਸਾਡਾ ਅੰਦਰ ਵੀ ਉਹ ਸ਼ਹੀਦੀ ਜੋ ਕਿਰਪਾ ਹੈ, ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਜੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਾਂਗੇ, ਆਪਣੇ ਇਤਿਹਾਸ ਨੂੰ ਯਾਦ ਰੱਖਾਂਗੇ, ਤਾਂ ਅਸੀਂ ਹੀ ਜਿਉਂਦੀ ਕੌਮ ਅਖਾਵਾਂਗੇ। ਸੋ ਆਉਣ ਵਾਲਾ ਸ਼ਨਿਚਰਵਾਰ ਇਹ ਸਾਰਾ ਹਫ਼ਤਾ ਹੀ ਵੱਡਾ ਘੱਲੂਘਾਰਾ, ਜੋ ਕਿ ਮਹਾਂ ਸਾਕਾ ਘੱਲੂਘਾਰਾ, ਬਹੁਤ ਮਹਾਂ ਸਾਕਾ ਹੈ ਜੀ, ਜਿਸ ਵਿੱਚ ਪਿੱਛੇ ਤਾਂ ਆਪ ਜੀ ਨੇ ਬੇਨਤੀ ਕੀਤੀ ਹੈ, ਛੋਟੇ ਘੱਲੂਘਾਰੇ 'ਚ ਕਮ ਸੇ ਕਮ 20-25 ਹਜ਼ਾਰ, ਵੱਡੇ ਘੱਲੂਘਾਰੇ 35,000 ਤੋਂ ਵੱਧ ਸ਼ਹੀਦ ਹੋਏ ਸਨ, ਅਤੇ ਇਸ ਘੱਲੂਘਾਰੇ ਵਿੱਚ ਸਾਧ ਸੰਗਤ ਜੀ ਲੱਖਾਂ ਤੋਂ ਵੱਧ ਸ਼ਹੀਦ ਹੋਏ ਨੇ, ਇੰਨੇ ਸ਼ਹੀਦ ਕੀਤੇ ਗਏ ਆ। ਸੋ ਇਹ ਚੜ੍ਹਦੀ ਕਲਾ ਵਾਲਾ ਪ੍ਰਤੀਕ ਹੈ, ਸ਼ਹੀਦੀ ਸਾਡਾ ਜਿਹੜਾ ਕੰਸੈਪਟ ਹੈ ਉਹ ਚੜ੍ਹਦੀ ਕਲਾ ਵਾਲਾ ਪ੍ਰਤੀਕ ਹੈ ਜੀ। ਇਸੇ ਕਰਕੇ ਹੀ ਪਾਤਸ਼ਾਹੀ ਰੈਲੀ ਆਉਣ ਵਾਲੇ 6 ਜੂਨ ਦਿਨ ਸ਼ਨਿਚਰਵਾਰ ਹਰ ਸਾਲ ਦੀ ਤਰ੍ਹਾਂ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਵੱਲੋਂ, ਆਪ ਸੰਗਤਾਂ ਵੱਲੋਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ। ਧੰਨ ਗੁਰੂ ਰਾਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਵਿੱਚ ਵੀ ਜੋ ਗਾ ਰਿਹਾ ਹੈ ਰੋਜ਼ਾਨਾ ਹੀ ਬੀਬੀਆਂ ਵੱਲੋਂ, ਹਰ ਸਾਲ ਦੀ ਤਰ੍ਹਾਂ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਹਨ ਸ਼ਾਮ ਨੂੰ, ਆਪ ਜੀ ਸਾਰਿਆਂ ਦੀਵਾਨ 'ਚ ਹਾਜ਼ਰੀ ਭਰੇ, ਸਾਰਾ ਹਫ਼ਤਾ ਹੀ ਸ਼ਾਮ ਦੀਵਾਨ ਸਜਣਗੇ। ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਮੇਰੀਆਂ ਭੁੱਲਾਂ ਮੇਰੀ ਝੋਲ 'ਚ ਪਾਉਣੀਆਂ, ਗੁਰੂ ਦੀ ਮੱਤ ਆਪ ਜੀ ਨੇ ਗ੍ਰਹਿਣ ਕਰਨੀ ਹੈ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਦਿਆਂ ਹੋਇਆਂ।

ਕਹਿ ਮਨ ਮਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਤ ਸੁਖਮਨ ਆਏ ਵਸਿਆ ਜਿਨ

ਬ੍ਰਹਮ ਪ੍ਰਪਾਇ ਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਾਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਨੂੰ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਪਿਤਰ ਹੁਕਮਨਾਮ ਦੇ ਸ਼ਬਦ ਵਿਚਾਰ ਛੇ ਪੁਰਜਨ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੋਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਰਿਵਾਰ ਰਮੀਤ ਸਿੰਘ ਬਲਵੀਰ ਕੌਰ ਆਪਣੀ ਬੇਟੀ ਕਿਰਨ ਕੌਰ ਦੇ 21ਵੇਂ ਜਨਮ ਦਿਨ ਦੀ ਖੁਸ਼ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪ੍ਰਾਪਤ ਕਰਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਉੱਚ ਪਿਤਾ ਦਾਨ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁੱਖ ਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਤ ਵਿਚਾਰ ਯਹ ਮਥੁਰਾ

ਫਿਰ ਸੰਕਟ ਜੋਨ ਗਰਭ ਨਾ ਆਇਓ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਸੁਣਿਆ ਸੁਖਨਾ ਪਾਇਨ ਮੂਲ ਨਾਮ ਵਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧ

ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਏ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ। ਸਾਧ ਸੰਗਤ ਜੀ, ਅੱਜ 1 ਜੂਨ ਹੈ, ਭਾਰਤੀ ਸਰਕਾਰ ਵੱਲੋਂ ਜੂਨ 1984 ਅੱਜ ਦੇ ਦਿਨ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਅੱਜ ਪਹਿਲੇ ਸ਼ਹੀਦ ਜੂਨ 1984 ਦੇ ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਬਾਬਾ ਅਟਲ ਰਾਏ ਦੇ ਉੱਤੇ ਬਿਲਡਿੰਗ 'ਤੇ ਉਹ ਸ਼ਹੀਦ ਹੋਏ ਸਨ ਅਤੇ ਸਾਰਾ ਹਫ਼ਤਾ ਹੀ 6 ਜੂਨ ਤੱਕ ਇਹ ਸ਼ਹੀਦੀਆਂ ਹੋਈਆਂ। ਸਾਰਾ ਹਫ਼ਤਾ ਹੀ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਾਮ ਦੇ ਦੀਵਾਨ ਸਾਜ ਰਹੇ ਹਨ। ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ ਜੀ, ਅਤੇ ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਹੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਕੱਢੇ ਜਾ ਰਹੇ ਹਨ। ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਤ 'ਤੇ ਪਹੁੰਚਣਾ ਹੈ ਜੀ, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਕੇ ਆਪ ਜੀ ਨੇ ਨਮਨ ਕਰਨਾ ਹੈ। ਆਪ ਜੀ ਵੱਧ ਤੋਂ ਵੱਧ ਉੱਥੇ ਹਾਜ਼ਰੀ ਭਰਨੀਆਂ ਜੀ, ਬੇਨਤੀਆਂ ਪ੍ਰਵਾਨ ਕਰਨੀਆਂ ਰੋਜ਼ਾਨਾ ਸ਼ਾਮ ਦੀਵਾਨਾਂ ਵਿੱਚ ਜਿੱਥੇ ਕਥਾਵਾਚਕ ਕੀਰਤਨ ਆ ਰਹੇ ਹਨ, ਨਾਲ ਇੱਕ ਵਿਸ਼ਰੀ ਜਿੱਥੇ ਇੱਕ ਵਿਸ਼ਰੀ ਰਾਹੀਂ ਇਹਦਾ ਇਤਿਹਾਸ ਰਹੀ ਜੋੜਿਆ ਕਰਨਗੇ, ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਏ ਪ੍ਰਾਪਤ ਕਰਨੇ ਜੀ। ਇੱਥੇ ਮਰਤਬਾ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

मद अंत प्रभ सुई नानक तिस बिन अवर ना कोई। आद मद अंत

ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਟਾਵੋ ਸਿਮਰੋ ਜਸ ਬਸੰਪਰ ਏਕੈ ਨਾਮ ਜਪਤਿਆ ਗਣਤਿਆ ਨੇਕੈ ਵੇਦ ਪ੍ਰਾਣ ਸਿਮਰ ਸੋਦਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਣ ਕਾਇਕ ਜਿਸ ਜੀਵ ਸਾਵੇ ਤਾਂ ਕੀ ਮੈਂ ਮਗਨੀ ਨ ਆਵੈ ਕਾਂਕੀ ਇੱਕ ਦਰਸ ਤਿਹਾਰੋ ਨਾਨਕ ਉਨ ਸੰਗ ਮੋਹਿ ਅਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸੁਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਣ ਨਾ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧੁ ਕੈ ਸੰਗ ਸਰਬਨ ਦਾਨ ਦਾਨ ਕਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰਨ ਦਰਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਨ ਸੁਖ ਵਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਅਰਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕੋ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚੋਂ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲੇ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ ਸਰਣ ਤੁਮਾਰੀ ਆਏ ਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੁਹਾ ਨਾਮ ਤੇਰੇ ਸੰਗ ਸੁਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤ ਪਾਰੀ ਹਰ ਕੋ ਨਾਮ ਖਿਨ ਮਹੇ ਉਦਾਰੀ
अनक पुनः चरण करत नहीं तरे हर को नाम कोड पाप पर हरे गुरमुख नाम जपो मन मेरे नानक पावो सुख नेरे सगल श्रेष्ठ को राजा दुखिया हर का नाम जब तुए सुखिया लाख रोरी बांध न परे हर का नाम जब दिनिस तरे अनक माया रंग तिख नाम बुझावे हर का नाम जब ते अगावे जय मार गयो जाते अकेला ते हर नाम संगोत सुहेला ऐसा नाम मन सदा त्याइए नानक गुरमुख परम गत पाइए छूटत नहीं कोट लख बाही नाम जपत पार पराही अनक बिघन जयाए सिंगारे हर का नाम तत्काल उदारे अनक जून जन्म मर जाम नाम जपत पावे विश्राम आओ मैला मल कबू न धोवे हर का नाम कोट पाव खोवे ऐसा नाम जपो मन रंग नानक पाइए साधु कै संग जय मार के गने जाय ना कोसा हर का नाम हां संग तोसा जय बैंडे महांद गुबारा हर का नाम संग उजियारा जहां पंथ तेरा को ना सुजानू हर का नाम त नाल पछानू जय महा भयान तवत बहु काम तय हर के नाम की तुम्हें ऊपर शाम

ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਾਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮੇ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਾ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਥਮੀ ਫਿਰੇ ਚਿਰ ਜੀਵੈ ਮਹਾਂ ਉਦਾਸ ਤਪੀ ਸਰਥੀ ਵੈ ਅਗਨਮਾਇ ਹੋਮਤ ਪੁਰਾਨ ਕਨਕਸਵ ਹੈ ਵਰਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ ਨਿਮਖ ਨਿਮਖ ਕਰ ਸਰੀਰ ਕੁਟਾਵੇ ਤਉ ਪੀ ਹਉ ਮੈਂ ਮੈਲ ਨ ਜਾਵੇ ਹਰ ਕੇ ਨਾਮ ਸਮ ਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨ ਨ ਮਨ ਤੇ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤਣ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਬਿਆਪੇ ਅਨਕ ਜਤਨ ਕਰ ਤ੍ਰਿਸਰਣਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟਿ ਪਾਵ ਦਰਗੈ ਨਹੀਂ ਸਿਜੈ ਛੂਟ ਸੁਨਾਹੀ ਉਬ ਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾ।

ਪਾਪ ਪੁੰਨ ਨਹੀਂ ਲੈ ਪਾਉ। ਨਿਰ ਧਨ ਕੋ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ, ਨਿਮਾਣੀ ਕੋ ਪ੍ਰਭ ਤੇਰੋ ਮਾਨ, ਸਗਲ ਕਟਾਂ ਕੋ ਦੇਵੋ ਦਾਨ। ਕਰਨ ਕਰਾ ਮਨਹਾਰ ਸੁਵਾਮੀ, ਸਗਲ ਕਟਾਂ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਿਆ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਪਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਤਮ ਥਾਨ, ਨਾਨਕ ਜਹ ਕਟ ਵਸੇ ਹਰ ਨਾਮ ਸਲੋਕ, ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀ ਆਤਿ ਸਚੀਤ ਰੱਖ, ਨਾਨਕ ਨਿਭਿ ਨਾਲ ਅਸ਼ਟਪਰੀ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਯਗਨ ਮੈਂ ਜਿਨੇ ਉਬਾਰਿਆ, ਬਾਰ ਬਸਤਾ ਤੁਝੇ ਪਿਆਰੇ ਦੂਦ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਗ ਸੈਨ, ਮੁਖ ਪਿਆਉ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈ ਤੋ ਨਾਨਕ ਸੀਜੈ, ਜੈ ਪ੍ਰਸਾਦ ਧਾਰੀ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਣਤਾ ਸੰਗਸੈ, ਜੈ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵ ਕਿਆ ਮੁਲਾ, ਜੈ ਪ੍ਰਸਾਦ ਪੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚ।

ਨਾਨਕ ਤੇ ਜਨ ਸਹਿ ਸੁਮਾਤ ਸੁਨ ਅੰਦਾ ਕੈਸੇ ਮਾਰਗ ਪਾਵੇ ਕਰ ਗੇ ਲਿਓੜ ਨਿਭਾਵੇ ਕਾਮ ਜਾਰਤ ਬੂਜੇ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੋਂਗ ਜਤਨ ਕਰੇ ਤੋ ਪੀ ਸੁਰ ਭੰਗ ਕਹੇ ਪਿੰਗਲ ਪਰਬ

ਲਏ। ਬਿਰਥੀ ਸਾਗਤ ਕੀ ਆਰਜਾ ਸਾਜ ਬਿਨਾ ਕੇ ਹੋਵਤ ਸੂਚਾ, ਬਿਰਥਾ ਨਾ ਬਿਨਾ ਤਨ ਅੰਧ, ਮੁਖ ਆਵਤਾਂ ਕੀ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾ

ਆਈ ਕਿਸੇ ਤੇ ਆਏ ਜੋ ਇਹ ਕਿਆ ਲਖੈ ਈਹਾ ਉਹਾਂ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਹ ਸਾਚਿਤਾਰੀ

ਪ੍ਰਭ ਗਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤੀ ਉੱਤਮ ਹੋਏ। ਸਰਬਨ ਧਾਨ ਪ੍ਰਭ ਤੇਰੀ ਮੈਂ ਆਪ, ਕਛੂ ਨ ਕਿਨਹੂੰ ਲਾਇਆ, ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਨਾਨਕਿਨ ਕੇ ਕਛੂ ਨ ਹਾਥ,

ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ

ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਪ੍ਰਭ ਮੈਂ ਸਮਾਤ ਤਾਂ ਕਾਂਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਰ ਬ੍ਰਹਮ ਕੇ ਦਾਸ ਤਨੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦੀ

ਨਾਨਕ ਤਿਸ ਬਲਿਹਾਰਣੇ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕੋ ਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਗਉ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਦੁਰ ਰਹਾਵੇ ਹੁਕਮੇ ਉਪਜੇ ਹੁਕਮ ਸੁਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ

ਤੁਰਾਵੇ। ਪ੍ਰਭ ਭਾਵੇ ਬਿਨਸਾਤ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਭਾਖੇ, ਪ੍ਰਭ ਭਾਵੇ ਤਾਂ ਪਤ ਤੇ ਉਧਾਰੇ, ਆਪ ਕਰੇ ਆਪਨ ਵਿਚਾਰੇ। ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ, ਬਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਨ ਆਵੇ। ਕਹੋ ਮਾਨੁਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸਕੇ ਆਤ ਹੋਏ ਤਾਂ ਸਭ ਕਿਛਲੇ, ਜੋ ਤਿਸ ਭਾਵੇ ਸੋਈ ਕਰੇ। ਅਨਜਾਣਤ ਵਿਖਿਆ ਮੈਂ ਰਚੇ, ਜੇ ਜਾਣਤੇ ਆਪਣੇ ਆਪ ਬਚੇ, ਭਰਮੇ ਪੂਲਾ ਦੈ ਦਿਸ ਧਾਵੇ, ਨਿਮਖ ਮੈਂ ਚਾਰ ਕੁੰਟ ਫਿਰੇ ਆਵੇ।

ਆਵੇ ਉਸੇ ਸਥਾਨ ਤੇ ਬੌਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸੇ ਸਥਾਨ ਕਨਹੀ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸੇ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ

ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜੇ ਬਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੇ ਮੈਂ ਜੋਬਨਵੰਤ ਸੋਵਤ ਬੇਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੂਣ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ ਤਨਵੰਤਾ ਕਰ ਗੁਰਬਾਵੇ ਤ੍ਰਣ ਸਮਾਨ ਕੱਛ ਸੰਗ ਨਾ ਜਾਵੇ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਰ ਤਾਂ ਕਾ

ਧਨ ਕੌ ਛੂਟੈ ਸਹਿਸ ਖਟੇ ਲਾਖੋ ਉਠ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨੇ ਤ੍ਰਿਪਤ ਆਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕੁਰਾਵਣ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕੁਰਾਵਣ ਕਰਨੇ ਹਾਰ ਇਸ ਕੇ ਹਾਥ ਕਾਂ ਵਿਚਾਰ ਜੈਸੀ ਦ੍ਰਿਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਯਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੁਝੇ ਦੇਖੇ ਕਰੇ ਬਿਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਣਸੇ ਆਵੇ ਨਾ ਜਾਏ ਨਾਨਕ ਸਾਧੀ ਰਿਹਾ ਸਮਾਏ ਆਪੇ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਾਚੇ ਉਸ ਕਾਏ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨਥ ਨੰਤ।

ਬਹੁਰ ਬਹੁਰੇ ਅਵਤਾਰ ਅਸ਼ਟਪਦੀ ਸੰਤ ਕੈ ਦੁਖਣ ਆਰਜਾ ਘਟੈ ਸੰਤ ਕੈ ਦੁਖਣ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਣ ਸੁਖ ਸਭ ਜਾਏ ਸੰਤ ਕੈ ਦੁਖਣ ਨਰਕ ਮੈਂ ਪਾਏ ਸੰਤ ਕੈ ਦੁਖਣ ਮਤ ਹੋਏ ਮਲੀਨ ਸੰਤ ਕੈ ਦੁਖਣ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੇ ਦੁਖਣ ਕਾਗ ਜਿਉ ਲਵੈ ਸੰਤਨ ਕੇ ਦੁਖਣ ਸਰਪ ਜੂਨ ਪਾਏ ਸੰਤ ਕੈ ਦੁਖਣ ਅਤ੍ਰਿਗਤ ਜੂਨ ਕਿਰਮਾਏ ਸੰਤਨ ਕੈ ਦੁਖਣ ਤ੍ਰਿਸਨਾਮੈ ਜਲੈ ਸੰਤ ਕੈ ਦੁਖਣ ਸਭ ਕੋ ਛਲੈ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਉ ਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਸਭ ਤਿਆਗੈ। ਸੰਤ ਕਾ ਦੁਖੀ ਮਹਾਂਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਦਿਆਣ ਪਰਮਾ

ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਪਾਵ ਕੀਰਤਨ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟਿਆ ਕੇਲਾ, ਜਿਉਂ ਬਵਾੜ ਤਿਲ ਖੇਤ ਮੈਂ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕੈਤ। ਕਿਰਤ ਨਿੰਦਕ ਕਾ ਧੁਰੀ ਪੈ, ਨਾਨਕ ਜੋਤਿ ਸੁਭਾਵੇ ਸੋਈ ਥਿਆ। ਸੰਤ ਕਾ

ਸੁਖ ਭਰਮ ਪਉ ਜਾਇ ਅਸ਼ਟਪਦੀ। ਮਾਨੋਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੇ ਦੀਏ ਰਹਿ ਅਕਾਹੇ, ਬੌਰ ਨ ਤ੍ਰਿਸਨਾ ਲਾਗੇ ਆਏ, ਮਾਰੇ ਰਾਖੇ ਕੋ ਆਪ, ਮਾਨੁਖ ਕਿਛੁ ਨਾਹੀ ਹਾਥ, ਤਿਸਕਾ ਕੁੰਭੂ ਸੁਖ ਹੋਏ, ਤਿਸਕਾ ਨਾਮ ਰਾਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਣ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਕ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿੱਠੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕੀ ਉਜਲ ਮਥਾ, ਵਡਭਾਗੀ ਤੇ ਜਨ ਜਗ ਮਾਹੇ, ਸਦਾ ਸੁਧਾਰ

ਏਕ ਪਛਾਨੇ ਤੁਤ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਨੇ ਨਿਰੰਜਣ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅਣਦਿਨ ਕੀਰਤਨ ਕੇਵਲ ਬਖਿਆ।

ਨਾਨਕ ਤਿਸੇ ਨਾ ਲਾਗੇ ਦੁਖ। ਜਿਸ ਕੁਵਰ ਪ੍ਰਭ ਮਨ ਚਿਤ ਆਵੇ, ਸੋ ਸੰਸੇਲਾ ਨਹੀਂ ਦੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਿਸ ਤੇ ਡਰੇ। ਜੈ ਸਾ ਸਾ ਤੈ ਸਾ ਦ੍ਰਿਸ਼ਟਾ ਆਪਣੀ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਾ ਬੂਜਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨ ਕਿ ਜਨਮੈ ਨ ਕਿਛ ਮਰੇ, ਆਪਣ ਚਲਤਾ ਪੀ ਕਰੇ। ਆਵਣ ਜਾਵਣ ਦ੍ਰਿਸ਼ਟਿਆ ਦ੍ਰਿਸ਼ਟਾ ਅਗਿਆਕਾਰੀ, ਧਾਰੀ ਸਭ ਸ੍ਰਿਸ਼ਟਿਆ।

ਲੋਚੈ ਕੋਇ ਤਿਸ ਬਿਰਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੀ ਕਰਨਾਮ ਰੂਪਵੰਤ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ।

ਪਦ ਸੇਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਾਜੇ ਬਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੇ ਸੰਗ ਚਾਲ, ਵਰਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ, ਇਹੋ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕਹਿ ਸਦ ਬਲਹਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ।

ਸਭ ਠਾਏ, ਨਾਨਾ ਬਿਦਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕੱਢ ਤਿਸ ਕੇ ਸਭ ਤਿਸ ਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਰਨ ਗਿਆਨ ਧਿਆਨ, ਨਾਮ ਕੇ ਧਾਰੇ ਅਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਅਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਣ,

ਸਤਿਪੁਰਖ ਸਾਹਿਬ ਮੈਂ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਭਜਾਏ ਤਿਸੇ ਸਾ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕਿਰ ਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਵਰਣਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਆ ਨਾਨਕ ਜੋ ਤਿਸ ਭਾਵੇ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਇਓ ਦਾਤੇ ਦੋ ਕਾਟਣ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੇ ਸੰਗ ਇਕ ਲਿਵ ਲਾਗੀ ਗੁਣ ਗੋਬਿੰਦ

ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਝਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭਉ ਤਾਂ ਤੇ ਤਾਂ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾ

ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਅਵਰਨਾਈ ਦ੍ਰਿਸ਼ਟਾਇ ਨਾਮ ਧਨ ਨਾਮ ਰੂਪ ਰੰਗ ਨਾਮ ਸੋਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਊੜਤ ਬੈੜਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ।

ਤੁਆ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰ ਬਡ ਭਾਗੀ ਪਾਈਏ ਸਬਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਨ ਕਰ ਬਚਨ ਕਰਨ ਯਾ ਕਾਨੇ ਮਨ ਸੰਤੋਖਾ ਤੁਮ ਪਤੀ ਆਨੇ ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਟ ਪੇਖੇ ਹੋਏ ਸੰਤ।

ਭਉ ਚਿਤ ਪ੍ਰਾਨੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤਾ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਬਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪ

ਜੇ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪਰੀਤਾ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਣੀ ਅਨ ਕਿਉ ਪਾਵੀ ਰੋਗ ਨਾ ਜਾਏ ਰੋਗ।

ਜਾਂ ਕਿਰ ਦੇ ਬਸੇ ਅਰ ਸੋਏ। ਕਲ ਤਾਤੀ ਠਾਂਡਾ ਹਰਨਾਓ, ਸਿਮਰਾ ਸਿਮਰ ਸਦਾ ਸੁਖ ਪਾਓ, ਭਉ ਬਿਨਸੇ ਪੂਰਨ ਹੋਏ ਆਸ, ਭਗਤ ਪਏ ਆਤਮ ਪ੍ਰਗਾਸ। ਤੇਤ

ਉਦਾਰ, ਹਰ ਹਰ ਸਿਮਰ ਪ੍ਰਾਣੇ ਉਦਾਰ। ਅਨਕਿਓ ਪਾਵਣਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ।

ਸਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸਿਵ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭਰਮ ਗਇਆ ਇਛ ਬੁੰਨੀ ਸਰਦਾਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਤਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਨੈ ਸੋ ਕਿਉਂ ਵਿਸਰੈ ਜਿਨ ਸਭ

ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਰਤ ਜਾਤ ਪਾਏ ਬਿਸਰਾਮ ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਾ ਚਾਹੋ ਮਨ ਤਨੇ ਅੰਤਰ ਰਹੀ ਸੁਆਓ ਨੇਤਰੋਂ ਪੇਕ ਦਰ ਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ

ਜਪੇ ਸੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਆਰਿਅ ਨੀਚੇ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਇਕ ਨਿਮ ਘਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਰਣੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ।

ਜੋਤ ਧਰੇ ਤਬ ਕਵਨ ਨਿਡਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕਰ ਗਮਿ ਅਪਾਰ ਬਿਨਾਸੀ ਸੁਖ ਆਪਨ ਆਸਨ ਤੈ ਜਨ ਮਰਨ ਕਹੋ ਕਹਾਂ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਿਤਿਆ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਆ ਗੋਚਰ ਆ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਹ ਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੇ ਕੌਣ ਕੋ ਮਾਨ ਕੌਣ ਅਭਿਮਾਨ ਜੈ

ਤਨੋ ਸਾਥ ਗੁਣ ਨਿਧਾਨ ਬੇਅੰਤੇ ਉਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੈ ਦਿਆਲ ਸਭ ਉਪਰੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਪ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਜੋ ਰਚੇ ਉਸੋ ਤਿਸੇ ਤਿਹਾਤ ਜਿਸ ਭਾਵੇ ਤਿਸ ਲੈ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ

ਉੱਪਰ ਨਹੀਂ ਵਿਚਾਰ, ਜਾਂ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭੈ ਨਿਰਵੈਰ, ਅਣ ਦਿਨ ਪੂਜੇ ਗੁਰ ਕੇ ਪੈਰ, ਅਨ ਦਿਨ ਪੂਜੈ ਗੁਰ ਕੇ ਪੈਰ, ਲੋਕ ਸੁਖੀਏ ਪਰ ਲੋਕ ਸੁਹੇਲੇ।

ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੋਤ ਨਿਹਾਲ, ਉਤਾਂ ਕੇ ਨਿਕਟ ਨਾਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਕਰ ਧਿਆਇਆ। ਸਲੋਕ।

ਦਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘਾਟ ਮਾਹਿ

ਸੁਣ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਇੱਕ ਓਂਕਾਰ ਅਣਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ।

ਕੋ ਕਿਨੇ ਕਛ ਕਰਾ ਭਲਾ ਕਰਤੂ ਤੇ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤਪੁੱਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ, ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾ।

ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਹੈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈ ਆ, ਕਹੇ ਨਾਨਕ ਸੁਣੋ ਸੰਤੋ, ਸਬਰ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕਹੋ ਟਲ ਗੁਰੂ ਸੇਵੀਐ ਸੁਸਹਿ ਸੁਭਾਅ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ